ਪੌੜੀ ਜਿਥੇ ਵੀ ਹੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਇਆ ਆਪਣਾ ਸਾ ਘਾਲ ਪੂਰੀ ਚਮਕਾ ਲਈਏ ਮੰਦਾ ਮੁੱਲ ਕੀ ਜੀ ਦੇ ਲੰਬੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਹਰੀ ਇਤਿਹਾਸ ਪਾਸਾ ਢਾਲੀਏ।

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਪਾਵਨ ਅਸਥਾਨਾਂ ਦੀਆਂ ਹਾਜ਼ਰੀਆਂ ਪਰਦੇ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮਾਇਆ ਅਰਦਾਸ ਕਰਾਈਏ ਪਾਤਸ਼ਾਹ ਸਤਿਗੁਰੂ ਆਪ ਨਾਮ ਜਾਨੀ ਜਨ ਸਤਿਗੁਰੂ ਜੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਯਰੁਕਤਾ ਦੇ ਨਾਮ ਦੀ ਦਾਤ ਖਾਦ ਰਾਜ ਕਰਨੀ।

बिन से बाप घनेरे, बिन से बाप घनेरे, सचिया बा दिशा

Otare se ci ha pae di sia pae pare otare nanne ke dai se teri

ਸੱਚਿਆ ਬਾਦਸ਼ਾਹ ਕੋਈ ਨਾ ਵੋ ਨਾ ਗਿਆ ਨੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਰ ਬਖਸ਼ਣਾ ਸਰਬਤ ਦੇ ਭਲੇ ਲਈ ਦਸ਼ਮੇਸ਼ ਸੀਟੀ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਮਨਪ੍ਰੀਤ ਸਿੰਘ ਜੀ ਮਹਾਂਪੁਰਖਾਂ ਦੀ ਦੀਰਘ ਆਯੂ ਦੇ ਰੋਗਤਾ ਲਈ 11,000 ਰੁਪਏ ਆਦਰ ਹੋਏ ਪਾਤਸ਼ਾਹ ਕਿਰਪਾ ਕਰਨੀ ਸੰਗ

ਬਖਸ਼ਣਾ ਹੋਰ ਸਰਬਤ ਦੇ ਭਲੇ ਲਈ 1100 ਰੁਪਏ ਆਦਰ ਹੋਏ। ਪਾਤਸ਼ਾਹ ਕਿਰਪਾ ਕਰਨੀ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਅੰਗ ਸੰਗ ਸਹਾਇਓ ਨਾ। 75ਵੇਂ ਜਨਮ ਦਿਨ ਦੇ ਖੁਸ਼ੀਆਂ ਵਜੋਂ ਸੱਚਖੰਡ ਵਾਸੀ ਕਿਸ਼ਨ ਸਿੰਘ ਜੀ ਰਹਿ ਰਾਸਿਆ, ਮਾਤਾ ਗਿਆਨ ਕੌਰ ਜੀ ਰਹਿ ਰਾਸਿਆ, ਸੱਚਖੰਡ ਵਾਸੀ ਸ਼੍ਰੀ

ਨਾ ਜਨਮ ਦਿੰਦੇ ਖੁਸ਼ੀਆਂ ਵਜਾਉ ਆਮਦਾਰ ਸਤ ਆਜੀਤ ਟੰਬੇ ਸੰਗਮ ਨੇਰਤਾ ਵੱਲਾ ਅਮਨਪ੍ਰੀਤ ਸਿੰਘ ਜੀ ਕਥੂਰੀਆ ਪੰਜ ਸੌ ਰੁਪਏ ਆਦਰ ਕਰਦੇ ਦੀਰਘ ਆਯੂ ਦੇ ਰੋਗਤਾ ਬਖਸ਼ਣੀ ਅਮਰਜੀਤ ਸਿੰਘ ਚਰਨ ਸਿੰਘ ਜੀ ਸ਼ਿਲੇਦਾਰ ਕਾਸਰਖੇੜਾ ਨਿਵਾਸ।

ਬਖਸ਼ਣਾ ਸਰਦਾਰ ਜਸਰਾਰ ਸਿੰਘ ਜੀ ਲੰਗਰਾਂ ਲਈ ਬੇਅੰਤ ਮਾਇਆ ਆਦਰ ਕਰਦੇ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਗ ਸਹਾਈ ਹੋ ਨਾ ਬੇਅੰਤ ਸੰਗਤਾਂ ਵੱਲੋਂ

ਬੋੜੇ ਵੱਡੇ ਹੋ ਵੱਡਾ ਪਰ ਤੇਰਾ ਮਰਤਬਾ ਰੰਗ ਪਰੰਗਣਾ ਜਾਪਨ ਕਰਤਬਾ ਜੀ ਆਂਦਰ ਜੀ ਉਸ ਕਿਛ ਜਾਣ ਲਾਸ ਪੀ ਤੇਰੇ ਵਸ ਤੇਰਾ ਕਿਰਪਲਾ ਤੇਰੇ ਕਰਨ ਦਾ ਤੂੰ ਤਾਂ ਕਰ ਮਾਣ ਮਤ ਤੇ ਜਾ ਆਪਣਾ ਆਪ ਜਾ ਜੀ ਸਰਬ ਕਲਾ।

ਹੇਰੇ ਮਾਣੇ ਦੇ ਮਾਣੋ ਸਤਿਪੁਰਨੀ ਤਨਾ ਦੇ ਤਾਰ ਨੇ ਉੱਠਿਆ ਦੀ ਉੱਠ ਨੇ ਆਸਰਾ ਦੇ ਆਸਰੇ ਗੁਰੂ ਗਰੀਬ ਨੇ ਵਾਹ ਜੀ ਆਪ ਜੀ ਦਾ ਅੱਜ ਵਿੱਚ ਕੀਰਤਨ ਕਰਦਿਆਂ ਹੋਇਆਂ ਸਭ ਦੇ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮਾਈ ਪਾਓ ਲੋ ਸਭ ਦੇ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੀ ਲਿਖੀ ਲਾਉਣੀ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਿੱਖੋ ਸਭ ਦੇ ਪਿਆਰੀ ਓ ਜਨਮ ਮਰ ਕਿਟੇ ਮੁੱਖ ਜਲ ਸਦਾ ਸੁਖੀ ਨਾਨਕ ਸਿਮਰਤਿ ਇਕਰਾਮ ਕਲੀ ਮਹਲਾ ਤੀਜਾ ਅੰਧ ਓਮਕਾਰ ਸਤਿਗੁਰ ਪ੍ਰਸਾਦ।

ਕਹਿੰਦੇ ਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰ ਗਏ ਖਾਲਸਾ ਦੀ ਸਾਵੇ ਬੁਲਾਰੇ।

ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆਇਤ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ ਖਾਲਸੇ ਜੀ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਦੇਖ ਫਤਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੂਪ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰੇ।

ਭੁੱਲ ਚੁੱਕ ਮੁਆਫ਼ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

आद सच जुगाद सच

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰ ਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਵਨ ਗੁਰਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼

0: ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡਾ ਇਹ ਜਿਹੜਾ ਮਨ ਹੈ ਨਾ, ਇਹ ਮੁੜ ਮੁੜ ਕੇ ਵਿਵਹਾਰਾਂ ਵੱਲ, ਧੰਦਿਆਂ ਵੱਲ, ਸੰਸਾਰ ਦੇ ਵੱਲ ਹੀ ਆਉਂਦਾ ਹੈ। ਪਰਮੇਸ਼ਰ ਜੀ ਦੇ ਸਿਮਰਨ ਦੇ ਅੰਦਰ ਇਕਾਗਰ ਹੋ ਕਰਕੇ ਨਹੀਂ ਜੁੜਦਾ ਏ। ਮਹਾਰਾਜ ਕਿਰਪਾਲਤਾ ਕਰਕੇ ਸਾਡੇ ਤਾਂ ਹੀ ਉਪਦੇਸ਼ ਦਿਓ, ਸਾਡੀ ਇੱਕ ਐਸੀ ਭਾਵਨਾ ਬਣ ਆਵੇ ਜੋ ਸਾਡਾ ਮਨ ਪਰਮੇਸ਼ਰ ਜੀ ਦੀ ਬੰਦਗੀ ਵਿੱਚ ਜੁੜ ਜਾਵੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਉਪਦੇਸ਼ ਫਰਮਾਉਂਦੇ ਹਨ।
1: ਸਾਜਨ ਮੀਤ ਸੁਆਮੀ ਨੇਰੋ,
0: ਭਾਈ ਇਸ ਪ੍ਰਕਾਰ ਦੀ ਮਨ ਦੇ ਅੰਦਰ ਭਾਵਨਾ ਰੱਖੋ ਜੋ ਪਰਮੇਸ਼ਰ ਜੀ ਸਾਜਨ ਸੱਜਣ ਰੂਪ ਸਨ, ਮਾਤਾ ਦੇ ਉਦਰ ਦੇ ਵਿੱਚ ਵੀ ਸੱਜਣ ਰੂਪ ਹੋ ਕਰਕੇ ਮਾਤਾ ਦੇ ਉਦਰ ਦੇ ਵਿੱਚ ਜਿਨ੍ਹਾਂ ਨੇ ਪ੍ਰਤ ਪਾਲਣਾ ਕੀਤੀ ਹੈ, ਅਤੇ ਪਰਮੇਸ਼ਰ ਜੀ ਮੀਤ ਮਿੱਤਰ ਹਨ ਇਸ ਲੋਕ ਦੇ, ਅਤੇ ਸੁਆਮੀ ਹਨ ਪਰਲੋਕ ਦੇ, ਇਸ ਲੋਕ ਦੇ ਅੰਦਰ ਵੀ ਅਤੇ ਪਰਲੋਕ ਦੇ ਅੰਦਰ ਵੀ ਮਿੱਤਰਤਾ ਨਿਭਾ ਕਰਕੇ ਸੁਆਮੀ ਪੁਣਾ ਕਰਕੇ ਰਖਵਾਲੇ ਕਰਨੇ ਵਾਲੇ ਪਰਮੇਸ਼ਰ ਜੀ ਤੋਂ ਇਲਾਵਾ ਦੂਜਾ ਕੋਈ ਨਹੀਂ ਹੈ। ਇਸ ਕਰਕੇ ਐਸੇ ਪਰਮੇਸ਼ਰ ਜੀ ਨੂੰ ਨੇਰੋ, ਸਦਾ ਹੀ ਨੇੜੇ ਤੋਂ ਨੇੜੇ ਅੰਗ ਸੰਗ ਜਾਣਨਾ ਕਰੋ। ਕਹਿ ਰਵਿਦਾਸ ਹੱਥ ਪੈ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ, ਸਾਹ ਰਗ ਤੋਂ ਵੀ ਨੇੜੇ ਜਾਣਨਾ ਕਰੋ।
1: ਦੇਖਤ ਸੁਨਤ ਸਭਨ ਕਾ ਸੰਗੇ,
0: ਪਰਮੇਸ਼ਰ ਜੀ ਸਾਰਿਆਂ ਦੇ ਅੰਗ ਸੰਗ ਹੋ ਕਰਕੇ ਨਾ ਸਾਰਿਆਂ ਦੇ ਕਹੇ ਹੋਏ ਹਰ ਇੱਕ ਬੋਲ ਨੂੰ ਸੁਣਨੇ ਵਾਲੇ ਨੇ, ਅਤੇ ਅੰਗ ਸੰਗ ਹੋਣੇ ਕਰਕੇ, ਅੱਖਾਂ ਦੇ ਅੰਦਰ ਵਸਣੇ ਕਰਕੇ ਸਾਰਿਆਂ ਦੇ ਕਰਮਾਂ ਨੂੰ ਦੇਖ ਰਹੇ ਨੇ। ਕਿਹੜਾ ਕਿਹੜਾ ਜੀਵ ਕਿੰਨਾ ਸੱਚ ਬੋਲਦਾ ਹੈ, ਕਿੰਨਾ ਝੂਠ ਬੋਲਦਾ ਹੈ, ਕਿੰਨੀ ਨਿੰਦਿਆ ਚੁਗਲੀ ਕਰਦਾ ਹੈ, ਕਿੰਨੀ ਬੰਦਗੀ ਕਰਦਾ ਹੈ, ਕਿਹੋ ਜਿਹੇ ਆਚਾਰ ਵਾਲਾ, ਕਿਹੋ ਜਿਹੇ ਵਿਵਹਾਰ ਵਾਲਾ, ਪਰਮੇਸ਼ਰ ਜੀ ਹਰ ਪਲ ਦੇਖ ਰਹੇ ਨੇ। ਕਿਹੋ ਜਿਹੇ ਬੋਲਾਂ ਨੂੰ ਬੋਲਦਾ, ਪਰਮੇਸ਼ਰ ਜੀ ਹਰ ਪਲ ਸੁਣ ਰਹੇ ਹਨ। ਸਭਨਾ ਦੇ ਅੰਗ ਸੰਗ ਹਨ
1: ਜੀਓ, ਤੇ
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਜਿਹੜਾ ਜੀਵਨ ਦਾ ਕਾਰਜ ਇਹ ਥੋੜੇ ਸਮੇਂ ਦਾ ਹੈ, ਇਹ ਜ਼ਿੰਦਗੀ ਕੋਈ ਚਾਰ ਯੁੱਗਾਂ ਵਰਗੀ ਲੰਬੇਰੀ ਥੋੜ੍ਹੀ ਹੈ। ਇਹ ਤੇ ਹਰ ਜਪਦਿਆਂ ਖਿਨ ਢਿੱਲ ਨਾ ਕੀ ਜਾਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੂ ਆਵੈ ਕੇ ਨਾ ਆਵੈ ਰਾਮ, ਪਤਾ ਨਹੀਂ ਕਿਸ ਨੂੰ ਅਗਲਾ ਸਾਹ ਆਵੇਗਾ ਅਤੇ ਕਿਸ ਨੂੰ ਨਹੀਂ ਆਵੇਗਾ। ਇਹ ਥੋੜ੍ਹੇ ਜਿਹੇ ਸਮੇਂ ਦਾ ਕਾਰਜ ਹੈ ਇਹ ਜਿਹੜੀ ਜ਼ਿੰਦਗੀ ਹੈ। ਬੁਰੋ ਕਹਿ ਫੇਰੋ, ਭਾਈ ਕਿਉਂ ਬੁਰਿਆਈਆਂ ਵਿੱਚ ਲੱਗੇ ਹੋਏ ਹੋ, ਕਿਉਂ ਸਰੀਰ ਨੂੰ ਸੱਚਾ ਮਨ ਬੈਠੇ ਹੋ, ਆਪਣੇ ਮਨ ਨੂੰ ਬੁਰਿਆਈਆਂ ਵੱਲੋਂ ਬੰਦਗੀ ਦੇ ਵੱਲ, ਭਗਤੀ ਦਾ ਵੱਲ ਫੇਰ ਕਰਕੇ ਲਾਉਣਾ ਕਰੋ।
1: ਥੋੜਾ ਕਾਜ ਬੁਰੋ ਕਹਿ ਫੇਰੋ,
0: ਇਹ ਜੀਵਨ ਦਾ ਮਨੋਰਥ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਪੂਰਾ ਹੋਣਾ। ਜੇ ਥੋੜ੍ਹਾ ਮਾਤਰ ਸਮਾਂ ਵੀ ਬੰਦਗੀ ਕਰ ਲਵੋ ਨਾ, ਤੇ ਜੀਵਨ ਦਾ ਕਾਰਜ ਜੋ ਮਨੋਰਥ ਸਫਲਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲਾ, ਉਹ ਸਫਲਾ ਹੋ ਜਾਵੇਗਾ। ਵਾਹਿਗੁਰੂ ਜੀ ਦੇ ਮਿਲਾਪ ਵਾਲਾ ਕਾਰਜ ਸਫਲਾ ਹੋ ਜਾਵੇਗਾ। ਇਸ ਕਰਕੇ ਬੁਰੋ, ਜਿਹੜਾ ਮਨ ਬੁਰਿਆਈਆਂ ਵਿੱਚ ਲੱਗਾ ਹੋਇਆ ਨਾ, ਸਤਿਗੁਰੂ ਜੀ ਦੇ ਕਹੇ ਹੋਏ ਉਪਦੇਸ਼ਾਂ ਦੁਆਰਾ ਪ੍ਰੇਮਾ ਭਗਤੀ ਵੱਲ ਇਸ ਨੂੰ ਮੋੜ ਕੇ ਫੇਰ ਕੇ ਲਾਉਣਾ
1: ਕਰੋ।
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ,
1: ਨਾਮ ਬਿਨਾ ਜੇ ਤੋ ਲਪਟਾਇਓ,
0: ਭਾਈ ਅੰਮ੍ਰਿਤ ਨਾਮ ਨੂੰ ਛੱਡ ਕਰਕੇ ਜਿੰਨੇ ਵੀ ਧੰਦੇ ਧੰਧਾਰਾਂ ਦੇ ਵਿੱਚ ਮਨ ਲਿਪਾਏਮਾਨ ਹੋ ਰਿਹਾ ਹੈ, ਲਪਟ ਰਿਹਾ ਹੈ,
1: ਕਛੂ ਨਹੀਂ ਨਾਹੀ ਕਛ ਤੇਰੋ,
0: ਭਾਈ ਯਾਦ ਰੱਖੋ ਇਹਨਾਂ ਦੇ ਵਿੱਚ ਹੁਣ ਵੀ ਤੁਹਾਡੇ ਕੋਈ ਕੰਮ ਆਉਣ ਵਾਲਾ ਨਹੀਂ, ਅਤੇ ਅੱਗੇ ਦਰਗਾਹ ਦੇ ਵਿੱਚ ਵੀ ਤੁਹਾਡੇ ਕੋਈ ਕਾਰਜ ਕੰਮ ਆਉਣ ਵਾਲਾ ਨਹੀਂ ਹੋਵੇਗਾ। ਉੱਥੇ ਕੇਵਲ ਤਾਂ ਕੇਵਲ ਬੰਦਗੀ ਕੰਮ ਆਉਣੀ ਹੈ, ਬਿਨਾਂ ਬੰਦਗੀ ਤੋਂ ਬਿਨਾਂ ਭਜਨ ਤੋਂ ਕੋਈ ਵੀ ਕਾਰਜ ਉੱਥੇ ਹੋਰ ਸਹਾਈ ਨਹੀਂ ਹੋਵੇਗਾ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਨਾ, ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਜਦੋਂ ਤੇਰਾ ਕੋਈ ਮਿੱਤਰ ਹੀ ਨਹੀਂ, ਕੋਈ ਸਹਾਰਾ ਹੀ ਨਹੀਂ, ਫਿਰ ਕਿਉਂ ਇਹਨਾਂ ਦੇ ਨਾਲ ਲਪਾਏਮਾਨ ਹੋ ਰਿਹਾ ਹੈ।
1: ਆਗਾ ਦ੍ਰਿਸ਼ਟ ਆਵਤ ਸਭ ਪ੍ਰਗਟ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਤਾਂ ਇਵੇਂ ਪ੍ਰਤੀਤ ਹੁੰਦਾ ਹੈ ਕਿ ਸਾਡੇ ਕੰਮਾਂ ਨੂੰ ਕੌਣ ਕੋਈ ਵੇਖਦਾ ਹੈ, ਕੌਣ ਕੋਈ ਸੁਣਦਾ ਹੈ। ਆਪ ਜੀ ਬਚਨ ਕਰਦੇ ਹੋ, ਪਰਮੇਸ਼ਰ ਜੀ ਅੰਗ ਸੰਗ ਹੋ ਕੇ ਸਾਰੇ ਕਾਰਜਾਂ ਨੂੰ ਦੇਖ ਰਹੇ ਅਤੇ ਗੱਲਾਂ ਬਾਤਾਂ ਨੂੰ ਸੁਣ ਰਹੇ ਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇੱਥੇ ਤਾਂ ਮਨੁੱਖ ਨੂੰ ਲੱਗਦਾ ਕਿ ਮੈਨੂੰ ਕੌਣ ਦੇਖਦਾ। ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟ, ਪਰ ਜਦੋਂ ਅੱਗੇ ਜੀਵ ਦਰਗਾਹ ਦੇ ਵਿੱਚ ਜਾਂਦਾ ਨਾ, ਇਸ ਦੇ ਕੀਤੇ ਹੋਏ ਜਿਹੜੇ ਕੰਮ ਨੇ ਸਾਰੇ ਫਿਰ ਦ੍ਰਿਸ਼ਟੀ ਗੋਚਰੀ ਹੋ ਜਾਂਦੇ ਨੇ, ਨਜ਼ਰੀ ਆਉਂਦੇ ਨੇ। ਕਦੋਂ ਆਉਂਦੇ ਨੇ? ਜਦੋਂ ਧਰਮ ਰਾਜਾ ਉਹ ਸਾਰੇ ਕੰਮ ਕਹਿ ਕਰਕੇ ਸੁਣਾਉਂਦਾ, ਤੂੰ ਇੰਨੇ ਪਾਪ ਕੀਤੇ ਨੇ, ਇਹਨਾਂ ਦੁੱਖ ਭੋਗਣਾ ਪਵੇਗਾ, ਇੰਨੇ ਪੁੰਨ ਕਰਮ ਕੀਤੇ ਨੇ, ਇੰਨੇ ਸਮੇਂ ਵਾਸਤੇ ਸਵਰਗ ਵੀ ਮਿਲੇਗਾ। ਉੱਥੇ ਫਿਰ ਮੰਦੇ ਚੰਗੇ ਸਾਰੇ ਜਿਹੜੇ ਕੀਤੇ ਹੋਏ ਕੰਮ ਨੇ ਪ੍ਰਗਟ ਹੋ ਆਉਂਦੇ ਹਨ। ਉੱਥੇ ਕੋਈ ਪੜਦਾ ਨਹੀਂ ਰਹਿ ਜਾਂਦਾ, ਭਾਵੇਂ ਕੋਈ ਧਰਤੀ ਦੇ ਅੰਦਰ ਗੁਫਾ ਦੇ ਅੰਦਰ ਬੈਠ ਕਰਕੇ ਵੀ ਕਿਉਂ ਨਾ ਪਾਪ ਕਰਮਾਂ ਨੂੰ ਕਮਾਉਣ ਵਾਲਾ ਹੋਵੇ।
1: ਮੋਹਯੋ ਪਰਮ ਅੰਧੇਰੋ,
0: ਜਿਹੜਾ ਇਹ ਜੀਵ ਹੈ ਇੱਥੇ ਮਾਇਆ ਦੇ ਮੋਹ ਦੇ ਅੰਦਰ ਮੋਹਿਆ ਹੋਇਆ ਹੈ, ਮਨ ਦੇ ਅੰਦਰ ਭਰਮ ਪਏ ਹੋਏ ਨੇ, ਅਗਿਆਨਤਾ ਦਾ ਹਨੇਰਾ ਹੈ। ਜਿਹੜਾ ਕਹਿੰਦਾ ਆਹ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ, ਭਾਈ ਇਹ ਕੇਵਲ ਤਾਂ ਕੇਵਲ ਮਨ ਦੇ ਅੰਦਰ ਭਰਮ ਨੇ। ਅਗਿਆਨਤਾ ਦੇ ਹਨੇਰੇ ਵਿੱਚ ਜੀਵ ਠੇਡੇ ਖਾਂਦਾ ਫਿਰਦਾ ਹੈ, ਠੋਕਰਾ ਖਾਂਦਾ ਫਿਰਦਾ ਹੈ। ਜੀਓ
1: ਸੁਤ ਬਨਤਾ ਸੰਗ ਮਾਇਆ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਨਹੀਂ ਹੈ ਨਾ, ਉਹਨਾਂ ਦਾ ਮਨ ਅਟਕ ਰਿਹਾ ਹੈ ਪੁੱਤਰਾਂ ਦੇ ਮੋਹ ਵਿੱਚ, ਘਰਵਾਲੀ ਦੇ ਮੋਹ ਦੇ ਵਿੱਚ, ਤੇ ਮਾਇਆ ਦੇ ਮੋਹ ਵਿੱਚ ਹੀ ਮਨ ਅਟਕ ਰਿਹਾ, ਉਲਝ ਰਿਹਾ ਹੈ।
1: ਹਾਰ ਦਾ ਤਾਰ ਬਿਸੇਰੋ,
0: ਜਿਸ ਪਰਮੇਸ਼ਰ ਜੀ ਨੇ ਸਪੁੱਤਰ ਦਿੱਤੇ ਉਹ ਪਰਮੇਸ਼ਰ ਭੁੱਲ ਗਿਆ, ਜਿਸ ਪਰਮੇਸ਼ਰ ਜੀ ਨੇ ਜੀਵਨ ਸਾਥੀ ਘਰਵਾਲੀ ਬਨਤਾ ਇਸਤਰੀ ਦਿੱਤੀ ਉਹ ਪਰਮੇਸ਼ਰ ਵੀ ਭੁੱਲ ਗਿਆ, ਜਿਸ ਪਰਮੇਸ਼ਰ ਜੀ ਨੇ ਮਾਇਆ ਦਿੱਤੀ ਵਿਵਹਾਰਾਂ ਨੂੰ ਕਰਨ ਵਾਸਤੇ, ਮਾਇਆ ਦਿੱਤੀ ਸਰੀਰ ਦੀਆਂ ਜ਼ਰੂਰਤਾਂ ਨੂੰ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ, ਉਹ ਪਰਮੇਸ਼ਰ ਦੇਵਣ ਵਾਲਾ ਸਾਰੀਆਂ ਦਾਤਾਂ ਦੇ ਦਾਤਾ ਨੂੰ ਇਸ ਜੀਵ ਨੇ ਭੁਲਾ ਦੇਣਾ ਕੀਤਾ, ਵਿਸਾਰ ਦਿੱਤਾ ਹੈ। ਜੀਓ
1: ਨਾਨਕ ਏਕ ਪਹਾਰੋ ਸੋ,
0: ਮਹਾਰਾਜ ਫਿਰ ਕੈਸਾ ਨਿਸ਼ਚਾ ਪਰਮੇਸ਼ਰ ਜੀ ਦੇ ਉੱਪਰ ਰੱਖੀਏ। ਤੇ ਸਤਿਗੁਰੂ ਜੀ ਕਹਿ ਕਰਕੇ ਉਪਦੇਸ਼ ਫਰਮਾਉਂਦੇ ਨੇ, ਭਾਈ ਇਸ ਪ੍ਰਕਾਰ ਦਾ ਭਰੋਸਾ ਪਰਮੇਸ਼ਰ ਜੀ ਦੇ ਉੱਪਰ ਰੱਖੋ ਜੋ ਏਕੋ ਇੱਕ ਵਾਹਿਦ ਹਸਤੀ ਤ੍ਰੇਈ ਕਾਲ ਅਬਾਦ ਰੂਪ ਹਨ।
1: ਕਾਟਨ ਹਾਰ ਗੁਰ ਮੇਰੋ,
0: ਕਿਤੇ ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਾ ਕਰਕੇ ਨਾ ਸਾਰਿਆਂ ਬੰਧਨਾਂ ਨੂੰ ਕੱਟ ਦੇਣ ਵਾਲੇ ਮੇਰੇ ਪੂਰੇ ਸਤਿਗੁਰੂ ਜੀ ਨੇ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਰੋਸਾ ਰੱਖਣਾ ਕਿ ਐਸੇ ਪੂਰੇ ਸਤਿਗੁਰੂ ਜੀ ਹੀ ਜੋ ਸਰਬ ਕਲਾ ਸਮਰੱਥ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਨੇ, ਅੰਮ੍ਰਿਤ ਨਾਮ ਨੂੰ ਜਪਾ ਕਰਕੇ ਮੇਰੇ ਸਾਰੇ ਬੰਧਨਾਂ ਨੂੰ ਕੱਟ ਦੇਣ ਵਾਲੇ ਹਨ। ਜੀਓ
1: ਕਾਨੜਾ ਮਹੱਲਾ ਪੰਜਵਾ,
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀਆਂ ਦੇ ਬਚਨ ਨੇ, ਵੱਡੀ ਕੌਮ ਵਸ ਭੱਗ ਹੈ ਨਾਹੀ, ਮੁਹਕਮ ਫੌਜ ਹਠੱਲੀ ਰੇ। ਮਹਾਰਾਜ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਜਿਹੜੀ ਫੌਜ ਬੜੇ ਹੱਠ ਵਾਲੀ ਹੈ, ਇਹ ਵੱਡੀ ਫੌਜ ਹੈ, ਇਹ ਵੱਡੇ ਜਰਨੈਲ ਨੇ, ਫੌਜਾਂ ਦੇ ਮਾਲਕ ਨੇ। ਮਹਾਰਾਜ ਸਭਨਾਂ ਨੂੰ ਇਹਨਾਂ ਨੇ ਦਬਾ ਲਿਆ, ਜਾਂ ਕੋਈ ਇਹਨਾਂ ਨੂੰ ਵੀ ਜਿੱਤਣ ਵਾਲਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਦਲ ਸੰਤਨ ਤੁਮਰਾ ਗਾਹਿਓ,
0: ਹੇ ਭਾਈ ਜੋ ਤਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਤ ਜਨ ਨੇ ਨਾ, ਜਿਨ੍ਹਾਂ ਨੂੰ ਸਵਾਸ ਗਿਰਾਸ ਨਾਮ ਕਦੇ ਵਿਸਰਦਾ ਨਹੀਂ, ਜਿਹੜੇ ਪਰਾ ਬਾਣੀ ਦੁਆਰਾ ਵੀ ਨਾਮ ਹੀ ਜਪਦੇ ਨੇ, ਰੋਮ ਰੋਮ ਕਰਕੇ ਵੀ ਨਾਮ ਜਪਦੇ ਨੇ ਕਿ ਹਰ ਇੱਕ ਆਵਾਜ਼ ਦੇ ਵਿੱਚੋਂ ਨਾਮ ਨੂੰ ਸਰਵਣ ਕਰਦੇ ਨੇ, ਐਸੇ ਪਰਮੇਸ਼ਰ ਜੀ ਦੇ ਜਿਹੜੇ ਸੰਤ ਨੇ ਨਾ, ਉਹਨਾਂ ਨੇ ਵਿਸ਼ੇ ਵਿਕਾਰਾਂ ਦੇ ਦਲ ਨੂੰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ, ਆਸਰੀ ਸੰਪਦਾ ਦੇ ਸਹਿਤ ਦਲ ਨੂੰ ਗਾਹ ਦਿੱਤਾ ਹੈ, ਦਬਾ ਲਿਆ ਹੈ, ਵਸੀਕਾਰ ਕਰ ਲਿਆ, ਅਧੀਨ ਕਰ ਲਿਆ ਹੈ।
1: ਟੇਕ ਭਰੋਸਾ ਠਾਕੁਰ,
0: ਤੇ ਵਾਹਿਗੁਰੂ ਜੀ ਦੇ ਸਨਮੁਖ ਬਚਨ ਕਰਦੇ ਨੇ, ਹੇ ਠਾਕੁਰ ਜੀ ਸ੍ਰਿਸ਼ਟੀ ਦੇ ਕਰਤਾ ਭਰਤਾ ਤੇ ਹਰਤਾ ਜੀਓ, ਆਪ ਜੀਆਂ ਦੇ ਸੰਤਾਂ ਨੂੰ ਆਪ ਜੀ ਦੀ ਹੀ ਇੱਕ ਟੇਕ ਹੈ, ਓਟ ਵੀ ਆਪ ਜੀ ਦੀ ਏ, ਤੇ ਭਰੋਸਾ ਵੀ ਆਪ ਜੀ ਦੇ ਉੱਪਰ ਹੀ ਹੈ। ਜੀਓ
1: ਚਰਨ ਤੁਮਾਰੀ ਆਹਿਓ,
0: ਮਹਾਰਾਜ ਆਪ ਜੀਆਂ ਦੇ ਸੰਤ ਜਨਾਂ ਨੇ ਆਪ ਜੀਆਂ ਦੇ ਹੀ ਚਰਨਾਂ ਦੀ ਸ਼ਰਨ ਲਈ ਹੈ, ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਤਿੰਨਾਂ ਨੇ ਵਿਸ਼ੇਸ਼ ਕਰਕੇ ਆਉਣਾ ਕੀਤਾ ਹੈ। ਜੀਓ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜੀਓ
1: ਜਨਮ ਜਨਮ ਕੇ ਮਹਾਬਰਾਛਤ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਵਿਦਵਾਨ ਜਨਾਂ ਦੇ ਬਚਨਾਂ ਦੁਆਰਾ, ਬਜ਼ੁਰਗੀ ਵਾਲੇ ਬਜ਼ੁਰਗਾਂ ਦੇ ਬਚਨਾਂ ਦੁਆਰਾ, ਸੰਤਾਂ ਦੇ ਸਾਧੂਆਂ ਦੇ ਮਹਾਤਮਾ ਦੇ ਬਚਨਾਂ ਦੁਆਰਾ ਅਤੇ ਆਪ ਜੀਆਂ ਦੇ ਬਚਨਾਂ ਦੁਆਰਾ ਆਪ ਜੀ ਦੀ ਅੰਮ੍ਰਿਤ ਗੁਰਬਾਣੀ ਦੁਆਰਾ ਇਸ ਗੱਲ ਦਾ ਗਿਆਨ ਹੁੰਦਾ ਪਤਾ ਲੱਗਦਾ ਮਹਾਰਾਜ ਬਹੁਤ ਜਨਮ ਅਸਾਂ ਨੇ ਪਹਿਲਾਂ ਵੀ ਧਾਰਨ ਕੀਤੇ ਨੇ ਅਤੇ ਬਹੁਤ ਜਨਮਾਂ ਦੇ ਅੰਦਰ ਬੇਅੰਤ ਬੇਅੰਤ ਪਾਪ ਕੀਤੇ ਨੇ ਮਹਾਰਾਜ ਸਾਡਾ ਉਹਨਾਂ ਪਾਪਾਂ ਤੋਂ ਛੁਟਕਾਰਾ ਕਿਵੇਂ ਹੋਵੇ ਤਾਂ ਹਜ਼ੂਰ ਫਰਮਾਉਂਦੇ ਨੇ ਜਨਮ ਜਨਮ ਕੇ ਮਹਾਪਰਾਸ਼ਤ ਪਰਾਸ਼ਤ ਦਾ ਅਰਥ ਪਰਾਸ਼ਿਤ ਕਰਮ ਵੀ ਹੋਇਆ ਕਰਦਾ ਹੈ ਜਿਹੜੇ ਪਾਪ ਕਰਮਾਂ ਨੂੰ ਬਖਸ਼ਾਉਣ ਵਾਸਤੇ ਪਰਾਸ਼ਿਤ ਕਰਮ ਕੀਤਾ ਜਾਵੇ ਪਰ ਇੱਥੇ ਪ੍ਰਕਰਣ ਦੇ ਅਨੁਸਾਰ ਪਰਾਸ਼ਿਤ ਦਾ ਅਰਥ ਪਾਪ ਕਰਮ ਹੈ ਹੋਰ ਥਾਵਾਂ 'ਤੇ ਵੀ ਪਰਾਸ਼ਿਤ ਦਾ ਅਰਥ ਪਾਪ ਕਰਮ ਵੀ ਆਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਜਿਹੜੇ ਬੇਅੰਤ ਜਨਮਾਂ ਨੂੰ ਧਾਰਨ ਕਰਕੇ ਜੀਵਾਂ ਨੇ ਜਨਮਾਂ ਜਨਮਾਂਤਰਾਂ ਦੇ ਅੰਦਰ ਮਹਾ ਭਾਰੀ ਪਾਪ ਵੱਡੇ ਵੱਡੇ ਭਾਰੀ ਪਾਪ ਕਰਨਾ ਕੀਤੇ ਹਨ
1: ਦਰਸ਼ਨ ਭੇਟ ਮਿਟਾਹਿਓ
0: ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਬੰਦਗੀ ਕਰਕੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਣਾ ਕਰੀਏ ਨਾ ਅਤੇ ਦਰਸ਼ਨ ਮਾਤਰਾਂ ਦਾ ਹੀ ਇੰਨਾ ਪ੍ਰਤਾਪ ਹੈ ਦਰਸ਼ਨ ਭੇਟ ਮਿਟਾਹਿਓ ਜਨਮਾਂ ਜਨਮਾਂਤਰਾਂ ਦੇ ਸਾਰੇ ਜਿਹੜੇ ਪਾਪ ਕਰਮ ਨੇ ਨਾ ਉਹ ਦਰਸ਼ਨ ਮਾਤਰ ਕਰਨੇ ਦੇ ਨਾਲ ਹੀ ਮਿਟ ਜਾਂਦੇ ਨੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਨੇ ਭਾਵਨਾ ਦੇ ਨਾਲ ਪੂਰਿਆਂ ਸਤਿਗੁਰਾਂ ਦੇ ਦਰਸ਼ਨ ਹੀ ਕਰ ਲਈਏ ਨਾ ਜਿਵੇਂ ਭੱਟ ਸਾਹਿਬਾਨ ਜੀ ਲਿਖਦੇ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਤੇ ਦਰਸ਼ਨ ਹੀ ਐਸੇ ਪਵਿੱਤਰ ਨੇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਇਸ ਪ੍ਰਕਾਰ ਸਤਿਗੁਰਾਂ ਦੇ ਦਰਸ਼ਨ ਮਹਾਂ ਪਵਿੱਤਰ ਨੇ ਸੋ ਬਚਨ ਕਰਦੇ ਨੇ ਭਾਈ ਦਰਸ਼ਨ ਭੇਟ ਮਿਟਾਹਿਓ ਸਤਿਗੁਰਾਂ ਦੇ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਦਰਸ਼ਨ ਹੀ ਕਰ ਲਈਏ ਨਾ ਤੇ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਹਨ
1: ਪ੍ਰਗਾਸ ਆਨੰਦ ਉਜਿਆਰਾ
0: ਇਸ ਪ੍ਰਕਾਰ ਭਾਈ ਭਾਇਓ ਪ੍ਰਗਾਸ ਹਿਰਦੇ ਦੇ ਅੰਦਰ ਪ੍ਰਕਾਸ਼ ਬ੍ਰਹਮ ਗਿਆਨ ਦਾ ਹੋ ਆਇਆ ਹੈ ਆਨੰਦ ਉਜਿਆਰਾ ਆਨੰਦ ਸਰੂਪ ਪਰਮੇਸ਼ਰ ਜੀ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਦਾ ਤਨ ਵੀ ਤੇ ਮਨ ਵੀ ਉਜਲਾ ਹੋ ਗਿਆ ਉਹਨਾਂ ਦਾ ਇਸ ਲੋਕ ਦੇ ਅੰਦਰ ਵੀ ਮੁੱਖ ਉਜਿਆਰਾ ਉਜਲ ਹੋ ਗਿਆ ਤੇ ਦਰਗਾਹ ਦੇ ਅੰਦਰ ਵੀ ਉਜਲ ਮੁਖ ਵਾਲੇ ਹੋਏ ਹਨ ਜਿਹੜੇ ਸਹਿਜੇ ਹੀ ਸੁਭਾਵਿਕ ਹੀ ਅਚੁੱਤ ਸਰੂਪ ਦੀ ਪ੍ਰਾਪਤੀ ਵਾਸਤੇ ਨਿਰਵਿਕਲਪ ਸਮਾਧੀ ਦੇ ਅੰਦਰ ਸਮਾਹਿਓ ਸਥਿਤ ਹੋਏ ਹਨ ਜੀਓ
1: ਕਹਾ ਤੁਮ ਤੇ ਕਛ ਨਾਹੀ
0: ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਲੋਕ ਇਵੇਂ ਕਹਿੰਦੇ ਨੇ ਕਿ ਪਰਮੇਸ਼ਰ ਕੌਣ ਹੈ ਕੁਛ ਕਰਮਾਂ ਨੂੰ ਕਰਨ ਵਾਲਾ ਜੀਵ ਦੇ ਆਪਣੇ ਹੀ ਜਿਹੜੇ ਕਰਮ ਨੇ ਇਹੀ ਹੀ ਸਭ ਕੁਛ ਇਸ ਨੂੰ ਸੁੱਖ ਅਤੇ ਦੁੱਖ ਦੇਣ ਵਾਲੇ ਨੇ ਪਰਮੇਸ਼ਰ ਕੁਝ ਕਰਨੇ ਵਾਸਤੇ ਨਹੀਂ ਹਨ ਤਾਂ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਕੌਣ ਕਹੈ ਕਿਹੜਾ ਮੂਰਖ ਕਿਹੜਾ ਪਾਪੀ ਇਹ ਗੱਲ ਕਹਿੰਦਾ ਤੁਮ ਤੇ ਕਛ ਨਾਹੀਂ ਕਿ ਤਿਸ ਪਰਮੇਸ਼ਰ ਜੀ ਦੇ ਪਾਸੋਂ ਕੁਛ ਹੋ ਨਹੀਂ ਸਕਦਾ ਕਾਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਭਾਈ ਜਦੋਂ ਪੰਜੇ ਤੱਤ ਵੀ ਨਹੀਂ ਸੀ ਸ੍ਰਿਸ਼ਟੀ ਹੋਂਦ ਵਿੱਚ ਹੀ ਨਹੀਂ ਸੀ ਆਈ ਉਦੋਂ ਦੱਸੋ ਕਿਸ ਦੇ ਕਰਮਾਂ ਕਰਕੇ ਇਹ ਫਲ ਪ੍ਰਾਪਤ ਹੋਇਆ ਜੋ ਸਾਰੇ ਜੀਵਾਂ ਨੇ ਸਰੀਰ ਧਾਰੇ ਨੇ ਕੋਈ ਕਰਤਾ ਹੈ ਤਾਂ ਹੀ ਤਾਂ ਇਸ ਨੇ ਸ੍ਰਿਸ਼ਟੀ ਨੂੰ ਬਣਾਇਆ ਨਾ ਸੋ ਬਚਨ ਕਰਦੇ ਨੇ ਕਿਹੜਾ ਪਾਪੀ ਕਿਹੜਾ ਮੂਰਖ ਇਹ ਬਚਨ ਕਹਿੰਦਾ ਹੈ ਕਿ ਪਰਮੇਸ਼ਰ ਜੀ ਦੇ ਪਾਸੋਂ ਕੁਛ ਨਹੀਂ ਹੋ ਆਉਂਦਾ ਹੈ
1: ਸਮਰੱਥ ਅਥਾਹੇ
0: ਪਰਮੇਸ਼ਰ ਜੀ ਆਪ ਜੀ ਤੇ ਸਰਬ ਕਲਾ ਸਮਰੱਥ ਹੋ ਆਪ ਜੀ ਦਾ ਥਾਹ ਆਪ ਜੀ ਅੱਧਾ ਹੱਥ ਨਹੀਂ ਪਾਇਆ ਜਾਂਦਾ ਆਦਿ ਅੰਤ ਨਹੀਂ ਪਾਇਆ ਜਾਂਦਾ ਸਾਰੀ ਸ੍ਰਿਸ਼ਟੀ ਨੂੰ ਆਪ ਪੈਦਾ ਕਰਕੇ ਫਿਰ ਜੀਵਾਂ ਦੇ ਤਾਂ ਹੀ ਕਰਮਾਂ ਨੂੰ ਕਰਾਉਣ ਵਾਲੇ ਹੋ ਮਹਾਰਾਜ ਇਸ ਪ੍ਰਕਾਰ ਸਰਬ ਕਲਾ ਸਮਰੱਥ

0: ਦਾ ਹੀ ਲਾਹਾ ਲੈ ਲੈਣਾ ਕਰੋ। ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਉਹ ਗੁਰਮੁਖ ਜਨ ਲਾਹਾ ਲੈ ਕੇ ਜਾਂਦੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ।
1: ਕਾਨੜਾ ਮਹੱਲਾ ਪੰਜਵਾ।
0: ਕਾਨੜਾ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਪ੍ਰਵਚਨ ਫਰਮਾਉਂਦੇ ਨੇ। ਜਗਿਆਸੂ ਜਨਾਂ ਦੀ ਬੇਨਤੀ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਾਰ ਸਾਗਰ ਦੇ ਅੰਦਰ ਡੁੱਬਦੇ ਜਾਂਦੇ ਆ, ਮਨ ਨੂੰ ਧੀਰਜ ਨਹੀਂ ਆਉਂਦੀ ਕਿ ਸਾਡੀ ਬਾਂਹ ਫੜਨ ਵਾਲਾ ਕੌਣ, ਸਾਨੂੰ ਬਚਾਉਣ ਵਾਲਾ ਕੌਣ ਹੈ। ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਦੇਵੋ, ਸਾਡੇ ਡੋਲਦੇ ਹੋਏ ਮਨਾਂ ਨੂੰ ਧੀਰਜ ਕਿਵੇਂ ਆਵੇ ਜੀ। ਤਾਂ ਹਜ਼ੂਰ ਫੁਰਮਾ ਰਹੇ ਹਨ ਜੀ,
1: ਉਡਤ ਪ੍ਰਾਣੀ ਹਰ ਜਪ ਧੀਰਾ।
0: ਭਾਈ ਸੰਸਾਰ ਸਾਗਰ ਦੇ ਅੰਦਰ ਡੁੱਬਦੇ ਹੋਏ ਪ੍ਰਾਣੀ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਪੇ ਹੋਏ ਅੰਮ੍ਰਿਤ ਨਾਮ ਦੁਆਰਾ ਹੀ ਧੀਰਜ ਆਉਂਦੀ ਏ। ਇਸ ਕਰਕੇ ਹਰ ਜਪ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਪ ਕਰਨਾ ਕਰੋ, ਭਜਨ ਕਰੋ, ਬੰਦਗੀ ਕਰੋ, ਧੀਰੈ। ਪਰਮੇਸ਼ਰ ਜੀ ਮਨਾਂ ਨੂੰ ਧੀਰਜ ਬੰਧਵਾਉਣ ਵਾਲੇ ਨੇ, ਸਹਿਜੇ ਹੀ ਮਨ ਧੀਰਜ ਨੂੰ ਪ੍ਰਾਪਤ ਕਰ ਲਵੇਗਾ।
1: ਮੋਹ ਭਰਮ ਦੁਖ ਪੀਰਾ।
0: ਮਹਾਰਾਜ ਨਾਮ ਜਪਣ ਦੇ ਨਾਲ ਹੋਰ ਕੀ ਮਿਲਦਾ ਹੈ। ਅਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਰੀਰ ਦਾ ਮੋਹ ਜਿਹੜਾ ਬਿਨਸੈ ਨਾਸ ਹੋ ਜਾਂਦਾ, ਇਸੇ ਪ੍ਰਕਾਰ ਅਣਹੋਇਆ ਸੰਸਾਰ ਦਾ ਜਿਹੜਾ ਮੋਹ ਹੈ ਨਾ, ਇਹ ਨਾਸ ਹੋ ਜਾਂਦਾ ਹੈ। ਭਰਮ ਦੁੱਖ ਪੀਰਾ, ਪੰਜ ਪ੍ਰਕਾਰ ਦੇ ਭਰਮ ਵੀ ਮਿਟ ਜਾਂਦੇ ਨੇ। ਜਿਹੜਾ ਜਨਮ ਮਰਨ ਦਾ ਦੁੱਖ ਹੈ ਉਹ ਵੀ ਮਿਟ ਜਾਂਦਾ ਹੈ। ਜਿਹੜੀਆਂ ਅਵਿਦਿਆ ਅਤੇ ਅਗਿਆਨ ਦੀਆਂ ਪੀੜਾਂ ਨੇ ਨਾ, ਇਹ ਪੀੜਾ ਵੀ ਮਿਟ ਜਾਂਦੀਆਂ ਹਨ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ,
1: ਸਿਮਰਉ ਦਿਨ ਰਹਿਣ ਗੁਰ ਕੇ ਚਰਨਾ।
0: ਮਹਾਰਾਜ ਸਾਡੇ ਤਾਈ ਹੋਰ ਅੰਮ੍ਰਿਤ ਬਚਨਾਂ ਦੇ ਨਾਲ ਉਪਦੇਸ਼ ਦਿਓ, ਸਾਡਾ ਮਨ ਨਾਮ ਦਾ ਰਸੀਆ ਹੋ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਰਹਿ ਕਰਕੇ ਸਿਮਰਉ ਦਿਨ ਰਹਿਣ, ਰਾਤ ਦਿਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰੋ। ਵਾਹਿਗੁਰੂ ਜੀ ਦਾ ਨਾਮ ਰੰਚਕ ਮਾਤਰ ਸਮਾਂ ਵੀ ਕਦੇ ਵਿਸਰਨਾ ਜਾਵੇ। ਸੋ ਇਸੇ ਪ੍ਰਕਾਰ ਕਲ ਤਾਤੀ ਠਾਂਡਾ ਹਰ ਨਾਉ, ਕਲਯੁਗ ਦੀ ਕਿਰਿਆ ਐਸੀ ਤੱਤੀਏ, ਜੇ ਸਤਿਗੁਰਾਂ ਦੇ ਚਰਨਾਂ ਨੂੰ ਛੱਡ ਕੇ, ਚਰਨਾਂ ਦੀ ਸੰਗਤ ਛੱਡ ਕੇ ਕੁਸੰਗਤ ਵਿੱਚ ਜਾਓਗੇ ਨਾ, ਮਨ ਵਿਕਾਰਾਂ ਦੇ ਪ੍ਰਭਾਵ ਅਤੇ ਵਿਕਾਰੀਆਂ ਦੇ ਪ੍ਰਭਾਵ ਹੇਠਾਂ ਆ ਜਾਵੇਗਾ, ਫਿਰ ਨਾਮ ਨਹੀਂ ਜਪਿਆ ਜਾਣਾ। ਨਾਮ ਜਪਿਆ ਕਿਵੇਂ ਜਾਵੇਗਾ? ਗੁਰ ਕੇ ਚਰਨਾ, ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਹੀ ਨਾਮ ਜਪਿਆ ਜਾਵੇਗਾ। ਸਾਧ ਸੰਗਤ ਜੀ ਜਿੰਨੇ ਪ੍ਰਾਣੀ ਸੰਗਤ ਵਿੱਚ ਬੈਠੇ ਆ, ਸੁਭਾਵਕ ਹੀ ਨਿਰਜਤਨ ਹੀ ਸਤਿਗੁਰੂ ਜੀ ਦੇ ਉਪਦੇਸ਼ ਪ੍ਰਾਪਤ ਹੋ ਰਹੇ ਨੇ ਨਾ, ਨਾਮ ਦੀ ਮਹਿਮਾ ਸਰਵਣ ਹੋ ਰਹੀ ਹੈ ਨਾ। ਅਤੇ ਜੇ ਕਿਧਰੇ ਬਾਹਰ ਕੋ ਸੰਗਤ ਵਿੱਚ ਹੋਈਏ ਤੇ ਵਾਹਿਗੁਰੂ ਜੀ ਦੀ ਮਹਿਮਾ ਦਾ ਇੱਕ ਬੋਲ ਵੀ ਸਰਵਣ ਕਰਨੇ ਨੂੰ ਨਹੀਂ ਮਿਲਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਦਾਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਨੇ, ਇਸ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਰਾਤ ਦਿਨ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰੋ।
1: ਸੰਤ ਪ੍ਰਸਾਦ ਹਰ ਕੇ ਗੁਣ ਗਾਇਆ।
0: ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਨੇ ਅਗਲੀ ਪੰਕਤੀ ਇਹ ਜਤ ਕਤ ਵਾਲੀ ਪੜ੍ਹ ਦਿਓ ਜੀ।
1: ਜਤ ਕਤ ਵੇਖੋ ਤੁਮਰੀ ਸਰਨਾ।
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਨੂੰ ਅਕਾਲ ਪੁਰਖ ਜੀ ਦਾ ਪ੍ਰਤੱਖ ਦੀਦਾਰ ਕਿਵੇਂ ਹੋਵੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਗੁਰੂ ਕੇ ਚਰਨਾਂ ਵਿੱਚ ਰਹਿ ਕਰਕੇ ਜਦੋਂ ਰਾਤ ਦਿਨ ਸਿਮਰਨ ਕਰੋਗੇ ਨਾ, ਫਿਰ ਜਤ ਕਤ ਪੇਖਾਓ, ਜਿੱਥੇ ਕਿੱਥੇ ਵੇਖਣਾ ਕਰੋਗੇ ਤਿਸ ਪਰਮੇਸ਼ਰ ਜੀ ਦੇ ਦੀਦਾਰ ਹੀ ਹੋਣਗੇ। ਤੁਮਰੀ, ਤਿਸ ਪਰਮੇਸ਼ਰ ਜੀ ਦੀ ਜੋਤ ਸਭਨਾ ਦੇ ਅੰਦਰ ਤੁਹਾਨੂੰ ਪ੍ਰਤੱਖ ਨਜ਼ਰ ਆਵੇਗੀ। ਮਹਾਰਾਜ ਇਹ ਦਾਤ ਕਿਵੇਂ ਮਿਲੇ? ਹਜ਼ੂਰ ਫਰਮਾਉਂਦੇ ਨੇ, ਸਰਨਾ, ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਬੰਦਗੀ ਕਰੋ, ਜਿੱਥੇ ਕਿੱਥੇ ਦੇਖੋਗੇ ਪਰਮੇਸ਼ਰ ਜੀ ਦੀ ਹੀ ਜੋਤ ਦਾ ਜਲਵਾ ਸਾਰੇ ਸਰੀਰਾਂ ਦੇ ਅੰਦਰ ਨਜ਼ਰ ਆਵੇਗਾ।
1: ਸੰਤ ਪ੍ਰਸਾਦ ਹਰ ਕੇ ਗੁਣ ਗਾਇਆ।
0: ਭਾਈ ਸੰਤ ਜਨਾਂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕੀਤਾ, ਇਹ ਪਹਿਲਾ ਅਰਥ ਹੈ। ਇਸੇ ਪ੍ਰਕਾਰ
1: ਸੰਤ ਪ੍ਰਸਾਦ ਹਰ ਕੇ ਗੁਣ ਗਾਇਆ।
0: ਸੰਤ ਕਹਿਣਾ ਕਰੀਏ ਸ਼ਾਂਤ ਆਤਮਾ, ਸ਼ਾਂਤ ਆਤਮਾ ਪੂਰੇ ਸਤਿਗੁਰ ਦੇਵ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਪ੍ਰਾਣੀਆਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨੇ ਵਾਲੇ ਹੋ ਕਰਕੇ ਗਾਇਨ ਕੀਤਾ ਹੈ।
1: ਭੇਟਤ ਨਾਨਕ ਸੁਖ ਪਾਇਆ।
0: ਭਾਈ ਉਹਨਾਂ ਨੇ ਸਤਿਗੁਰਾਂ ਦੇ ਨਾਲ ਮਿਲ ਕਰਕੇ ਆਤਮ ਸੁਖ ਨੂੰ ਪਾਉਣਾ ਕੀਤਾ ਹੈ। ਇਸੇ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਭੇਟਤ ਨਾਨਕ ਸੁਖ ਪਾਇਆ।
0: ਹਜ਼ੂਰ ਫਰਮਾਉਂਦੇ ਨੇ, ਭਾਈ ਆਤਮ ਸੁਖ ਉਹਨਾਂ ਨੇ ਪਾਇਆ

0: ਜਿਨ੍ਹਾਂ ਨੂੰ ਗੁਰ ਭੇਟ ਹੈ ਤਾਂ ਪੂਰੇ ਸਤਿਗੁਰੂ ਜੀ ਮਿਲੇ ਨੇ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਨਹੀਂ ਨਾ ਮਿਲੇ ਉਹਨਾਂ ਨੇ ਆਤਮ ਸੁੱਖ ਨਹੀਂ ਪਾਇਆ। ਜਿਨ੍ਹਾਂ ਨੇ ਅੱਧੇ ਅਧੂਰੇ ਨੂੰ ਕਿਸੇ ਕੱਚੇ ਪਿੱਲੇ ਨੂੰ ਗੁਰੂ ਧਾਰਨ ਕਰ ਲਿਆ, ਕਾਚੇ ਗੁਰ ਤੇ ਮੁਕਤ ਨਾ ਹੂਆ, ਭਾਈ ਉਹ ਵੀ ਬੰਧਨਾਂ ਤੋਂ ਮੁਕਤ ਨਾ ਹੋ ਸਕੇ, ਨਾ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਏ, ਨਾ ਮੋਹ ਦੇ ਬੰਧਨਾਂ ਤੋਂ ਮੁਕਤ ਹੋਏ, ਨਾ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋਏ, ਨਾ ਜਮਾਂ ਦੇ ਬੰਧਨਾਂ ਤੋਂ ਮੁਕਤ ਹੋਏ, ਨਾ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋਏ। ਇਸ ਪ੍ਰਕਾਰ ਨਰਕਾਂ ਅਤੇ ਜੂਨੀਆਂ ਦੇ ਬੰਧਨਾਂ ਤੋਂ ਮੁਕਤ ਨਹੀਂ ਹੋਏ ਜਿਨ੍ਹਾਂ ਨੂੰ ਸਤਿਗੁਰੂ ਜੀ ਨਹੀਂ ਮਿਲੇ। ਮੁਕਤ ਰੂਪ ਉਹੀ ਉਹੀ ਹੋਏ ਨੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲੇ ਨੇ। ਤਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਬੰਦਗੀ ਕਰਕੇ ਸਹਿਜੇ ਹੀ ਆਤਮ ਸੁਖ ਨੂੰ ਪਾਇਆ ਹੈ ਜੀਓ।
1: ਕਾਨੜਾ ਮਹੱਲਾ ਪੰਜਵਾ।
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾ ਕਰਕੇ ਸਾਡੇ ਤਾਈਂ ਉਪਦੇਸ਼ ਦੀ ਦਾਤ ਦੇਣਾ ਕਰੋ। ਮਹਾਰਾਜ, ਮਨ ਦਾ ਸੁੱਖ ਕਿਵੇਂ ਪ੍ਰਾਪਤ ਕਰੀਏ? ਤਨ ਦਾ ਸੁੱਖ ਵੀ ਪ੍ਰਾਪਤ ਕਰਨਾ ਕਠਿਨ ਹੈ, ਪਰ ਬਹੁਤੇ ਯਤਨ ਕਰਕੇ ਕੁਝ ਘੜੀਆਂ, ਕੁਝ ਪਲਾਂ, ਕੁਝ ਦਿਨਾਂ ਵਾਸਤੇ ਤਨ ਦਾ ਸੁੱਖ ਤਾਂ ਪ੍ਰਾਪਤ ਕਰ ਹੀ ਲਈਦਾ। ਜਦੋਂ ਤਨ ਕਰਕੇ ਸੁੱਖ ਮਾਣਦੇ ਹੋਈਦਾ ਨਾ, ਮਨ ਉਦੋਂ ਵੀ ਭਟਕਦਾ ਹੀ ਫਿਰਦਾ, ਮਨ ਉਦੋਂ ਵੀ ਖੁਆਰ ਹੁੰਦਾ ਹੀ ਫਿਰਦਾ। ਮਹਾਰਾਜ, ਕਿਰਪਾਲਤਾ ਕਰਕੇ ਉਪਦੇਸ਼ ਦਿਓ, ਮਨ ਦਾ ਸੁੱਖ, ਆਤਮ ਸੁੱਖ ਸਾਡੇ ਤਾਈਂ ਕਿਵੇਂ ਮਿਲ ਜਾਵੇ? ਤਾਂ ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਸਿਮਰਤ ਨਾਮ ਮਨ ਹੈ ਸੁਖ ਪਾਈਆ।
0: ਭਾਈ, ਜਿਹੜਾ ਆਤਮ ਸੁਖ ਹੈ ਨਾ, ਜਿਹੜਾ ਮਨ ਦਾ ਨਿੱਤ ਸੁੱਖ ਸਦਾ ਰਹਿਣ ਵਾਲਾ ਸੁੱਖ ਹੈ ਨਾ, ਉਹ ਤਾਂ ਸਿਮਰਤ ਨਾਮ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਕੇ ਹੀ ਪਾਈਦਾ। ਅੰਮ੍ਰਿਤ ਨਾਮ ਤੋਂ ਬਿਨਾਂ ਹੋਰ ਯਤਨਾ ਸਾਧਨਾ ਦੇ ਨਾਲ ਜੇ ਕੋਈ ਆਖੇ ਨਾ ਆਤਮ ਸੁੱਖ ਨੂੰ ਪਾ ਲਵਾਂ, ਤਾਂ ਨਹੀਂ ਪਾ ਸਕਦਾ। ਸਾਧ ਸੰਗਤ ਜੀ, ਪਿਆਸ ਤਾਂ ਪਾਣੀ ਨਾਲ ਹੀ ਮਿਟਣੀ ਹੈ ਨਾ। ਕਿਸੇ ਨੂੰ ਪਿਆਸ ਲੱਗੀ ਹੋਵੇ ਤਾਂ ਕੋਈ ਸਵਾਦਲੇ ਰਸਦਾਇਕ ਨਮਕ ਵਾਲੇ ਲੂਣ ਵਾਲੇ ਵਿਅੰਜਨ ਉਸਦੇ ਅੱਗੇ ਰੱਖਦਾ ਵੀ ਜੀ ਇਹ ਛਕ ਲਓ, ਕੋਈ ਨਮਕੀਨ ਭੁਜੀਆ ਅੱਗੇ ਰੱਖ ਦੇਵੇ, ਕੋਈ ਤਰਕਾਰੀਆਂ ਸਬਜ਼ੀਆਂ ਅੱਗੇ ਰੱਖ ਦੇਵੇ, ਕੋਈ ਸਾਗ ਭਾਜੀਆਂ ਦਾਲਾਂ ਅੱਗੇ ਰੱਖ ਦੇਵੇ, ਜੀ ਇਹ ਛਕ ਲਓ। ਹੁਣ ਉਸਦੇ ਨਾਲ ਤਾਂ ਪਦਾਰਥ ਸੋ ਜਿਹੜੀ ਪਿਆਸ ਹੈ ਜਲ ਦੀ ਉਹ ਹੋਰ ਵਧੇਗੀ ਨਾ। ਲੱਗੀ ਹੋਵੇ ਪਿਆਸ ਅਤੇ ਪਿਆਸੇ ਬੰਦੇ ਦੇ ਅੱਗੇ ਕੋਈ ਮਠਿਆਈਆਂ ਰੱਖੀ ਜਾਵੇ, ਜੀ ਇਹ ਛਕ ਲਓ। ਭਾਈ, ਜਿਹੜੀ ਪਿਆਸ ਉਹ ਜਲ ਨਾਲ ਹੀ ਨਿਵਿਰਤ ਹੋਣੀ ਹੈ, ਮਠਿਆਈਆਂ ਦੇ ਨਾਲ, ਸਬਜ਼ੀਆਂ ਤਰਕਾਰੀਆਂ ਦਾਲਾਂ ਭਾਜੀਆਂ ਦੇ ਨਾਲ ਪਿਆਸ ਨਹੀਂ ਉਤਰਦੀ, ਬਲਕਿ ਉਹਨਾਂ ਦੇ ਨਾਲ ਤਾਂ ਕੁਝ ਸਮੇਂ ਬਾਅਦ ਪਿਆਸ ਹੋਰ ਵੱਧ ਜਾਵੇਗੀ। ਇਸੇ ਪ੍ਰਕਾਰ ਜਿਹੜਾ ਮਨ ਦਾ ਸੁੱਖ ਹੈ ਨਾ ਸਾਧ ਸੰਗਤ ਜੀ, ਉਹ ਅੰਮ੍ਰਿਤ ਜਲ ਨਾਮ ਜਲ ਦੇ ਨਾਲ ਹੀ ਪ੍ਰਾਪਤ ਹੋਵੇਗਾ। ਜੇ ਕੋਈ ਕਵੇ ਜੀ ਦੁਨਿਆਵੀ ਸੁੱਖਾਂ ਨੂੰ ਮਾਣ ਲਈਏ, ਮਠਿਆਈਆਂ ਦੀ ਨਾਈ ਜੋ ਮਿੱਠਾ ਲੱਗਣਾ ਮੋਹ, ਮਿੱਠਾ ਲੱਗਣ ਵਾਲਾ ਮੋਹ ਇਸ ਦੇ ਨਾਲ ਇਸ ਪਿਆਸ ਨੂੰ ਮੇਟ ਲਈਏ ਅਤੇ ਆਤਮ ਸੁੱਖ ਪਾਈਏ। ਜੇ ਕੋਈ ਆਖੇ ਇਸੇ ਪ੍ਰਕਾਰ ਪ੍ਰਤੱਖ ਜਿਹੜੇ ਸਰੀਰ ਦੇ ਸੁੱਖ ਭੋਗਾ ਇਤਿਆਦਿਕਾਂ ਦੇ, ਉਹਨਾਂ ਨੂੰ ਮਾਣ ਕਰਕੇ ਇਹ ਆਤਮ ਸੁੱਖ ਪ੍ਰਾਪਤ ਕਰ ਲਈਏ, ਅਤੇ ਭਾਈ ਇਹ ਅੰਮ੍ਰਿਤ ਨਾਮ ਜਲ ਤੋਂ ਬਿਨਾਂ ਕਿਸੇ ਨੂੰ ਆਤਮ ਸੁੱਖ ਨਹੀਂ ਮਿਲਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਸਿਮਰਤ ਨਾਮ, ਅੰਮ੍ਰਿਤ ਨਾਮ ਦਾ ਸਿਮਰਨ ਕਰਕੇ ਹੀ ਆਤਮ ਸੁੱਖ ਨੂੰ, ਨਿੱਤ ਸੁੱਖ ਨੂੰ, ਸਦਾ ਰਹਿਣ ਵਾਲੇ ਸੁੱਖ ਨੂੰ ਪਾਈਦਾ ਹੈ ਜੀਓ।
1: ਸਾਧ ਜਨਾ ਮਿਲ ਹਰ ਜਸ ਗਾਈਆ।
0: ਮਹਾਰਾਜ, ਕਿਵੇਂ ਨਾਮ ਦੇ ਵਿੱਚ ਸਾਡੀ ਸੁਰਤ ਇਕਾਗਰ ਹੋ ਜਾਵੇ ਕਿ ਅਸੀਂ ਇਸ ਅੰਮ੍ਰਿਤ ਨਾਮ ਨੂੰ ਸਦਾ ਸਿਮਰਦੇ ਰਹੀਏ? ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਸਾਧੂ ਜਨਾਂ ਦੇ ਨਾਲ ਮਿਲ ਕਰਕੇ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਇਨ ਕਰਨੇ ਵਾਲੇ ਹੋਈਦਾ। ਤੁਸੀਂ ਵੀ ਸਾਧ ਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਦਾ ਭਜਨ ਕਰਨਾ ਕਰੋ, ਗੁਣਾਂ ਨੂੰ ਗਾਇਨ ਕਰਨਾ ਕਰੋ। ਮਿਲ ਸਾਧ ਸੰਗਤ ਭਜ ਕੇਵਲ ਨਾਮ
1: ਰਹਾਉ,
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਕਰ ਕਿਰਪਾ ਪ੍ਰਭ ਹਿਰਦੈ ਬਸੇਰੋ।
0: ਤੇ ਸੰਤਾਂ ਦੀ ਸੰਗਤ ਵਿੱਚ ਪੈ ਕਰਕੇ ਅੰਮ੍ਰਿਤ ਨਾਮ ਜਪਦਿਆਂ ਬੇਨਤੀਆਂ ਕਰਦੇ ਰਹਿਣਾ ਹੈ, ਹੇ ਪ੍ਰਭੂ ਪਰਮੇਸ਼ਰ ਜੀ ਮੇਰੇ ਉੱਪਰ ਇਹ ਆਪਣੀ ਨਦਰ ਸਵੱਲੀ ਕਰੋ, ਇਹ ਕਿਰਪਾ ਕਰੋ। ਮਹਾਰਾਜ, ਮੇਰੇ ਹਿਰਦੇ ਸਥਾਨ ਦੇ ਅੰਦਰ ਆਪ ਜੀ ਨਿਵਾਸ ਕਰੋ, ਵਾਸਾ ਕਰਨਾ ਕਰੋ, ਵਸ ਜਾਵੋ ਮੇਰੇ ਹਿਰਦੇ ਦੇ ਅੰਦਰ। ਮਹਾਰਾਜ, ਇਹ ਦਾਤ ਕਿਰਪਾ ਕਰਕੇ ਮੇਰੇ ਤਾਈਂ ਪ੍ਰਦਾਨ ਕਰੋ ਜੀ।
1: ਚਰਨ ਸੰਤਨ ਕਾ ਮਾਥਾ ਮੇਰੋ,
0: ਕਰ ਕਿਰਪਾ, ਵਸੋ ਮੇਰੇ ਹਿਰਦੇ, ਹੋ ਸਹਾਈ, ਆਪ ਹੀ ਸਹਾਇਤਾ ਕਰੋ। ਤੇ ਮਹਾਰਾਜ, ਹਿਰਦੇ ਵਿੱਚ ਵਸ ਸਕਦੇ ਹੋ, ਸਾਡੇ ਵਿੱਚ ਬਲ ਨਹੀਂ ਕਿ ਆਪਣੇ ਬਲ ਕਰਕੇ ਹਿਰਦੇ ਦੇ ਅੰਦਰ ਵਸਾ ਲਈਏ। ਐਸੇ ਸੰਤ ਜਨ ਜਿਹੜੇ ਪਰਮਾਤਮਾ ਜੀ ਨੂੰ ਅੰਤਰ ਆਤਮੇ ਮਿਲੇ ਹੋਏ ਨੇ ਅਤੇ ਜਗਿਆਸੂਆਂ ਦੇ ਤਾਈਂ ਮਿਲਾਉਣ ਵਾਲੇ ਨੇ ਨਾ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਐਸੇ ਸੰਤ ਜਨ ਮਿਲ ਜਾਣ ਤੇ ਮੇਰਾ ਇਹ ਜਿਹੜਾ ਮੱਥਾ ਹੈ ਤਿੰਨਾਂ ਸੰਤ ਜਨਾਂ ਦੇ ਚਰਨਾਂ ਦੇ ਉੱਪਰ ਮੈਂ ਰੱਖ ਦੇਣਾ ਕਰਾਂ। ਇਸ ਦੇ ਵਿੱਚ ਗਿਆਨ ਦੀ ਲੁਪਤੀ ਹੈ ਭਾਈ, ਐਸੇ ਸੰਤ ਜਨ ਮਿਲ ਜਾਣ ਤੇ ਤਿੰਨਾਂ ਦੇ ਚਰਨਾਂ ਦੇ ਉੱਪਰ ਡੰਡਾਉਤ ਬੰਦਨਾ ਨਮਸਕਾਰ ਕਰੋ, ਚਰਨਾਂ ਤੇ ਸੀਸ ਰੱਖ ਕਰਕੇ
1: ਚਰਨ ਸੰਤਨ ਕਾ ਮਾਥਾ ਮੇਰੋ।
0: ਇਸ ਪ੍ਰਕਾਰ ਇਹ ਜਿਹੜਾ ਮੇਰਾ ਪ੍ਰਤੱਖ ਮੱਥਾ ਹੈ ਇਹ ਸੰਤ ਜਨਾਂ ਦੇ ਚਰਨਾਂ ਦੇ ਉੱਪਰ ਟਿਕਿਆ ਰਹੇ।
1: ਹਰ ਬ੍ਰਹਮ ਕੋ ਸਿਮਰਹੁ ਮਨਾ।
0: ਹੇ ਭਾਈ, ਇੱਥੇ ਮਨਾ ਦਾ ਅਰਥ ਲੈਣਾ ਭਾਈ। ਹੇ ਭਾਈ, ਪਾਰ ਬ੍ਰਹਮ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਵਿਆਪਕ ਸਰੂਪ ਪਰਮੇਸ਼ਰ ਜੀ ਨੇ ਨਾ, ਸਦਾ ਤਾਂ ਸਦਾ ਤਿਸ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਦੇ ਰਹੋ।
1: ਗੁਰਮੁਖ ਨਾਨਕ ਹਰ ਜਸ ਸੁਨਾ।
0: ਜਿਹੜੇ ਗੁਰਮੁਖ ਜਨ ਨੇ ਨਾ ਉਹਨਾਂ ਦੇ ਨਾਲ ਮਿਲ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ, ਸੁਣਨੇ ਵਾਲੇ ਹੋ ਕਰਕੇ ਹਰ ਜਸ ਨੂੰ ਸਦਾ ਸੁਣਦੇ ਰਹੋ। ਇਸ ਪ੍ਰਕਾਰ ਆਤਮ ਸੁੱਖ, ਨਿੱਤ ਸੁੱਖ, ਸਦਾ ਰਹਿਣ ਵਾਲਾ ਸੁੱਖ ਮਿਲ ਜਾਵੇਗਾ। ਹਲਤ ਸੁੱਖ, ਪਲਤ ਸੁੱਖ, ਨਿੱਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹਿ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੁਆ ਜੀਜੈ।
1: ਕਾਨੜਾ ਮਹੱਲਾ ਪੰਜਵਾ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਆਪਣੇ ਪਵਿੱਤਰ ਹਿਰਦੇ ਦਾ ਪਵਿੱਤਰ ਭਾਵ ਪ੍ਰਗਟ ਕਰੋ ਜੀ। ਆਪ ਜੀ ਗੁਰ ਪਰਮੇਸ਼ਰ ਹੋ, ਅੰਤਰ ਆਤਮੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਅਭੇਦ ਵਿਚਰਨੇ ਵਾਲੇ ਹੋ। ਮਹਾਰਾਜ ਗੁਰ ਪਰਮੇਸ਼ਰ ਅਤੇ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਅੰਦਰ ਕੋਈ ਭੇਦ ਨਹੀਂ ਹੁੰਦਾ। ਪਾਰ ਬ੍ਰਹਮ ਪਰਮੇਸ਼ਰ ਜੀ ਦੇ ਹਿਰਦੇ ਦੀ ਭਾਵਨਾ, ਗੁਰ ਪਰਮੇਸ਼ਰ ਜੀ ਦੇ ਹਿਰਦੇ ਦੀ ਭਾਵਨਾ ਕੈਸੀ ਹੁੰਦੀ ਏ ਮਹਾਰਾਜ, ਸਾਨੂੰ ਇਸ ਦਾ ਵੀ ਗਿਆਤ ਹੋਵੇ। ਕਿਰਪਾ ਕਰਕੇ ਆਪਣੇ ਹਿਰਦੇ ਦੀ ਭਾਵਨਾ ਸਾਡੇ ਤਾਂ ਹੀ ਪ੍ਰਗਟ ਕਰਕੇ ਦੱਸੋ ਜੀ। ਤੇ ਹਜ਼ੂਰ ਫਰਮਾਉਂਦੇ ਹਨ,
1: ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ।
0: ਹੇ ਭਾਈ, ਮੇਰੇ ਮਨ ਦੇ ਅੰਦਰ ਤਾਂ ਪ੍ਰਭੂ ਪਰਮੇਸ਼ਰ ਜੀ ਦੇ ਚਰਨਾਂ ਨੂੰ ਪਰਸਨੇ ਦੀ ਸਦਾ ਹੀ ਪ੍ਰੀਤੀ ਲੱਗੀ ਰਹਿੰਦੀ ਏ ਕਿ ਵਾਹਿਗੁਰੂ ਜੀਆਂ ਦੇ ਅਧਿਸ਼ਠਾਨ ਰੂਪੀ ਚਰਨਾਂ ਨੂੰ, ਨਾਮ ਬਾਣੀ ਰੂਪੀ ਚਰਨਾਂ ਨੂੰ ਸਦਾ ਸਦਾ ਪਰਸਦੇ ਹੀ ਰਹੀਏ।
1: ਰਸਨਾ ਹਰ ਹਰ ਭੋਜਨ ਤ੍ਰਿਪਤਾਨੀ।
0: ਭਾਈ, ਇਸ ਪ੍ਰਕਾਰ ਜਿਹੜੀ ਰਸਨਾ ਜ਼ੁਬਾਨ ਜਿਹਬਾ ਇਹ ਵਾਕ ਇੰਦਰਾ ਨਾ, ਇਸ ਦੇ ਨਾਲ ਹਰ ਵੇਲੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨਾਮ ਜਪਦੇ ਹਾਂ ਤੇ ਨਾਮ ਨੂੰ ਜਪ ਜਪ ਕਰਕੇ ਇਹ ਜਿਹੜੀ ਰਸਨਾ ਹੈ ਨਾ ਅੰਮ੍ਰਿਤ ਰਸ ਨੂੰ ਪਾ ਕਰਕੇ ਤ੍ਰਿਪਤ ਹੋ ਗਈ ਹੈ। ਇਹ ਜਿਹੜੀ ਰਸਨਾ 36 ਪ੍ਰਕਾਰ ਦੇ ਭੋਜਨ, ਸਵਾਦਲੇ ਭੋਜਨ, ਰਸਦਾਇਕ ਭੋਜਨ, ਚਟਪਟੇ ਭੋਜਨ, ਮਿੱਠੇ ਸਨਿਗਧ ਭੋਜਨ ਖਾ ਕਰਕੇ ਨਹੀਂ ਨਾ ਰੱਜਦੀ, ਅੰਮ੍ਰਿਤ ਨਾਮ ਦੇ ਭੋਜਨ ਨੂੰ ਸ਼ੱਕ ਕਰਕੇ ਇਹ ਰੱਜਦੀ ਹੈ। ਇਸ ਪ੍ਰਕਾਰ ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਨਾਮ ਰੂਪੀ ਭੋਜਨ ਨੂੰ ਖਾਧਾ ਹੈ ਭਾਈ, ਉਹਨਾਂ ਦੀ ਰਸਨਾ ਤ੍ਰਿਪਤ ਹੋਈ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਨਾ, ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਭੋਜਨ ਸਤਿਗੁਰੂ ਜੀ ਤੋਂ ਪ੍ਰਾਪਤ ਕਰਕੇ ਸ਼ੱਕ ਲੈਣਾ ਕੀਤਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਸਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਜਿਹੜਾ ਇਸ ਅੰਮ੍ਰਿਤ ਭੋਜਨ ਨੂੰ ਛਕ ਲੈਂਦਾ ਤੇ ਹਜ਼ਮ ਕਰ ਲੈਂਦਾ ਭਾਈ, ਉਸ ਦਾ ਉਧਾਰ ਹੋ ਜਾਂਦਾ ਹੈ। ਹਰ ਨਾਮ ਭੋਜਨ ਖਾਇਆ, ਜਿਨ੍ਹਾਂ ਨੇ ਨਾਮ ਰੂਪੀ ਭੋਜਨ ਖਾਧਾ ਰਸਨਾ ਤ੍ਰਿਪਤ ਹੋ ਗਈ ਏ ਭਾਈ। ਸਾਡੀ ਰਸਨਾ ਦੁਨੀਆਂ ਦੇ ਰਸਾ ਕਸਾ ਵੱਲੋਂ ਰੱਜ ਰਹੀ ਅਗਾਏ ਤ੍ਰਿਪਤ ਹੋ ਰਹੀ ਏ ਨਾਮ ਰੂਪੀ ਭੋਜਨ ਨੂੰ ਛਕ ਕਰਕੇ।
1: ਅਨਕ ਸੰਤੋਖ ਪ੍ਰਭ ਦਰਸ਼ਨ।
0: ਸੋ ਅਖੀ ਅਨਕਾਓ ਸੰਤੋਖ ਪ੍ਰਭ ਦਰਸ਼ਨ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਸਾਡੀਆਂ ਜਿਹੜੀਆਂ ਅੱਖਾਂ ਨੇ ਨਾ ਇਹਨਾਂ ਨੂੰ ਵੀ ਹੁਣ ਸੰਤੋਖ ਪ੍ਰਾਪਤ ਹੋ ਗਿਆ ਪ੍ਰਭੂ ਪਰਮੇਸ਼ਰ ਜੀ ਦੇ ਦਰਸ਼ਨ ਕਰਨੇ ਕਰਕੇ। ਹੁਣ ਇਹ ਜਿਹੜੀਆਂ ਅੱਖਾਂ ਨੇ ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਵਾਸਤੇ ਦੌੜਦੀਆਂ ਨਹੀਂ। ਇਸ ਪ੍ਰਕਾਰ ਦੁਨਿਆਵੀ ਪੁਰਖ ਦੀ ਬਿਰਤੀ ਐਸੀ ਹੁੰਦੀ ਏ, ਅੱਖੀ ਵੇਖਣਾ ਰੱਜੀਆ ਬਹੁ ਰੰਗ ਤਮਾਸ਼ੇ। ਅੱਖਾਂ ਦੇ ਨਾਲ ਰੰਗ ਤਮਾਸ਼ੇ ਦੇਖਦਿਆਂ ਅੱਖਾਂ ਨਹੀਂ ਰੱਜਦੀਆਂ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਅਤੇ ਨਾ ਕਦੇ ਰਸਨਾ ਦੀ ਪਦਾਰਥ ਖਾਣੇ ਦੀ ਭੁੱਖ ਜਾਂਦੀ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣਾ ਕਰਦੇ ਨੇ ਭਾਈ, ਅੰਮ੍ਰਿਤ ਨਾਮ ਰੂਪੀ ਭੋਜਨ ਛੱਕ ਕੇ ਰਸਨਾ ਵੀ ਤ੍ਰਿਪਤ ਹੋ ਗਈ ਏ। ਅੱਖੀਆਂ ਨਕਾਓ ਸੰਤੋਖ ਪ੍ਰਭ ਦਰਸ਼ਨ। ਪ੍ਰਤੱਖ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਦਰਸ਼ਨ ਕਰਕੇ ਅੱਖਾਂ ਨੂੰ ਵੀ ਸੰਤੋਖ ਪ੍ਰਾਪਤ ਹੋ ਗਿਆ ਹੈ।
1: ਸੰਤੋਖ ਪ੍ਰਭ ਦਰਸ਼ਨ।
0: ਇਸੇ ਪ੍ਰਕਾਰ ਅੰਤਰ ਆਤਮੇ ਮਨ ਅਤੇ ਬੁੱਧ ਰੂਪੀ ਨੇਤਰ ਨੇ, ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਅੰਤਰ ਆਤਮੇ ਹਿਰਦੇ ਦੇ ਅੰਦਰ ਹੀ ਦਰਸ਼ਨ ਕਰਦੇ ਆ। ਹਿਰਦੇ ਦੇ ਅੰਦਰ ਦਰਸ਼ਨ ਕਰਨੇ ਕਰਕੇ ਸਾਡਾ ਮਨ ਸੰਤੋਖ ਦੇ ਸਹਿਤ ਹੋ ਗਿਆ। ਹੁਣ ਦੁਨੀਆਂ ਦੇ ਪਦਾਰਥਾਂ ਵੱਲ ਰੰਚਕ ਮਾਤਰ ਵੀ ਜਾਂਦਾ ਨਹੀਂ, ਲੇਸ ਮਾਤਰ ਵੀ ਮੋਹ ਨਹੀਂ ਫੁਰਦਾ ਪਦਾਰਥਾਂ ਦਾ ਮਨ ਦੇ ਅੰਦਰ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀਓ
1: ਪੂਰ ਰਹਿਓ ਜਸ ਪ੍ਰੀਤਮ।
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸਾਡੇ ਜਿਹੜੇ ਕਰਨਨ ਕੰਨ ਨੇ ਨਾ, ਇਹ ਵੀ ਪ੍ਰੀਤਮ ਜੀ ਦੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਜਸ ਨੂੰ ਸਰਵਣ ਕਰਕੇ ਪੂਰਨ ਹੋ ਗਏ ਨੇ, ਤ੍ਰਿਪਤ ਹੋ ਗਏ ਹਨ।
1: ਮਲ ਦੋਖ ਸਗਲ ਮਲ ਹਰਸਨ।
0: ਕਿਉਂਕਿ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਰ ਜਸ ਕੰਨਾਂ ਦੇ ਨਾਲ ਸੁਣੀਦਾ ਨਾ, ਉਸ ਦੇ ਨਾਲ ਕਲ ਮਲ ਸਾਰੇ ਪਾਪ ਤੇ ਦੋਖ ਕਹੀਏ, ਦੋਸ਼ ਸਗਲ ਕਹੀਏ, ਸਾਰੇ ਮਲ ਕਹੀਏ, ਮੈਲ ਹਰਸਨ ਨਾਸ ਹੋ ਜਾਂਦੇ ਨੇ। ਐਸਾ ਵਾਹਿਗੁਰੂ ਜੀ ਦੇ ਜਸ ਦਾ ਪ੍ਰਤਾਪ ਹੈ, ਕੰਨਾਂ ਦੇ ਨਾਲ ਨਾਮ ਨੂੰ ਸਰਵਣ ਕਰੀਏ। ਤਾਂ ਹੀ ਸਤਿਗੁਰਾਂ ਨੇ ਬਚਨ ਕੀਤੇ ਨੇ ਨਾ, ਮਹਿਮਾ ਸਾਧੂ ਸੰਗ ਕੇ ਸੁਣੋ ਮੇਰੇ ਮੀਤਾ, ਮੈਂ ਲਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਸਾਰੇ ਦੋਸ਼ ਤੇ ਸਾਰੇ ਪਾਪ ਤੇ ਜਨਮਾਂ ਜਨਮਾਂਤਰਾਂ ਦੀ ਸਾਰੀ ਮਨ ਦੀ ਮੈਲ ਹਰਸਨ ਨਾਸ ਹੋ ਜਾਂਦੀ ਏ ਹਰ ਜਸ ਸਰਵਣ ਕਰਨੇ ਦੇ ਨਾਲ।
1: ਧਾਵਨ ਧਾਵਨ ਸਵਾਮੀ ਸੁਖ ਪੰਥਾ।
0: ਭਾਈ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪਾਵਨ ਸਰੂਪ ਨੂੰ ਪ੍ਰਾਪਤ ਕਰਨੇ ਵਾਸਤੇ ਜੋ ਵਾਹਿਗੁਰੂ ਜੀ ਸਵਾਮੀ ਨੇ ਲੋਕ ਪਰਲੋਕ ਦੇ ਤੇ ਸੁਖ ਦੇ ਦਾਤਾ ਰੂਪ ਨੇ, ਤੇ ਇਸ ਦੀ ਪ੍ਰਾਪਤੀ ਵਾਸਤੇ ਅਸੀਂ ਧਾ ਕਰਕੇ ਜਾਂਦੇ ਹਾਂ। ਚਰਨ ਚਲੋ ਮਾਰਗ ਗੋਬਿੰਦ, ਪ੍ਰੇਮਾ ਭਗਤੀ ਰੂਪੀ ਮਾਰਗ ਦੇ ਉੱਪਰ ਧਾ ਕਰਕੇ ਉਦਮ ਦੇ ਸੰਗ ਚੱਲਦੇ
1: ਹਾਂ। ਕਾਇਆ ਸੰਤ ਸਰਸਨ।
0: ਭਾਈ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਾਇਆ ਦੇ ਸਰੀਰ ਦੇ ਅੰਗ ਸੰਗ ਹੀ ਜਾਣਿਆ। ਸੰਤ ਸ਼ਾਂਤ ਸਰੂਪ ਜੋ ਪਰਮੇਸ਼ਰ ਜੀ ਨੇ ਸਰਸਨ ਤਿੰਨਾਂ ਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ। ਸੰਤ ਜੋ ਸ਼ਾਂਤ ਆਤਮਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਤਿੰਨਾਂ ਦਾ ਸਰੀਰ ਕਰਕੇ ਸੰਗ ਪਾਇਆ ਤੇ ਸਤਿਗੁਰੂ ਜੀ ਦੇ ਉਪਦੇਸ਼ਾਂ ਦੁਆਰਾ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣਿਆ। ਅੰਗ ਸੰਗ ਜਾਣ ਕਰਕੇ ਸਰਸਨ ਆਨੰਦ ਹੋ ਰਹੇ ਆ, ਪ੍ਰਸੰਨ ਹੋ ਰਹੇ ਹਾਂ, ਖੁਸ਼ ਹੋ ਰਹੇ ਹਾਂ।
1: ਗਹੀ ਪੂਰਨ ਅਬਨਾਸੀ।
0: ਭਾਈ ਮਨ ਅਤੇ ਬੁੱਧ ਰੂਪੀ ਹੱਥਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਵਿੱਤਰ ਚਰਨਾਂ ਨੂੰ ਫੜਿਆ ਤੇ ਇਸ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ। ਇਸੇ ਪ੍ਰਕਾਰ
1: ਚਰਨ ਗਹੀ ਪੂਰਨ ਅਬਨਾਸੀ।
0: ਜੋ ਪਰਮੇਸ਼ਰ ਜੀ ਅਬਿਨਾਸੀ ਨਾਸ ਤੋਂ ਰਹਿਤ ਨੇ, ਜੋ ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਦੇ ਕਣ ਕਣ ਜ਼ਰੇ ਜ਼ਰੇ ਦੇ ਅੰਦਰ ਪਰਿਪੂਰਨ ਨੇ, ਤੇ ਇਸ ਪਰਮੇਸ਼ਰ ਜੀ ਦੀ ਸਰਨ ਗਹੀ ਆਸਾ ਨੇ ਭਾਈ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਮਨ ਦੇ ਅੰਦਰ ਗਹੀ ਤੇ ਇਸ ਦੀ ਓਟ ਫੜਨਾ ਕੀਤੀ, ਧਾਰਨ ਕੀਤੀ ਹੈ।
1: ਉਪਾਵ ਥਕਤ ਨਹੀਂ ਕਰਸਨ।
0: ਭਾਈ ਹੋਰ ਉਪਾਵ ਅਸੀਂ ਕਿਸੇ ਪ੍ਰਕਾਰ ਵੀ ਕਰਨਾ ਨਹੀਂ ਕਰਦੇ ਹਾਂ, ਕਿਉਂਕਿ ਹੋਰ ਕੋਈ ਵੀ ਉਪਾਵ ਕੋਈ ਵੀ ਯਤਨ ਸੰਸਾਰ ਸਾਗਰ ਤੋਂ ਤਾਰਨ ਵਾਲਾ ਨਹੀਂ ਹੈ ਜੀਓ।
1: ਕਰ ਗਹਿ ਲੀਏ ਨਾਨਕ ਜਨ ਆਪਣੇ।
0: ਮਹਾਰਾਜ ਜਿਹੜੇ ਹੋਰ ਉਪਾਵ ਕਰਦੇ ਨੇ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਆਨ ਉਪਾਵ ਥਕਤ, ਜਿਹੜੇ ਹੋਰਨਾ ਹੋਰਨਾ ਉਪਾਵਾਂ ਨੂੰ ਕਰਦੇ ਨੇ ਉਹ ਥੱਕ ਜਾਂਦੇ ਨੇ। ਸਾਰੀ ਜ਼ਿੰਦਗੀ ਕਰਮ ਕਾਂਡਾਂ ਨੂੰ ਕਰਦੇ ਆ ਪਰ ਤਾਂ ਵੀ ਸੰਸਾਰ ਸਾਗਰ ਤੋਂ ਨਹੀਂ ਤਰਦੇ। ਮਹਾਰਾਜ ਕਿਉਂ ਨਹੀਂ ਤਰਦੇ? ਤੇ ਹਜ਼ੂਰ ਫਰਮਾਉਂਦੇ ਨੇ ਨਹੀਂ ਕਰਸਨ, ਬੰਦਗੀ ਚੋਂ ਨਹੀਂ ਕਰਦੇ, ਇਸ ਕਰਕੇ ਨਹੀਂ ਤਰਦੇ। ਸੋ ਇਸੇ ਪ੍ਰਕਾਰ ਆਨ ਉਪਾਵ,
1: ਆਨ ਉਪਾਵ ਥਕਤ ਨਹੀਂ ਕਰਸਨ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਹੋਰ ਜਿੰਨੇ ਵੀ ਉਪਾਵ ਨੇ ਨਾ ਉਹ ਥਕਤ ਸ਼ਰਮ ਦੇਣ ਵਾਲੇ ਨੇ, ਤੇ ਕਿਵੇਂ ਹੀ ਦੇਣ ਵਾਲੇ ਨੇ, ਉਹਨਾਂ ਦੇ ਨਾਲ ਤਰੀਦਾ ਨਹੀਂ, ਇਸ ਕਰਕੇ ਨਹੀਂ ਕਰਸਨ। ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਅਸੀਂ ਹੋਰ ਕੋਈ ਯਤਨ ਕਦੇ ਕਰਦੇ ਹੀ ਨਹੀਂ ਹਾਂ।
1: ਕਹਿ ਲੀਏ ਨਾਨਕ ਜਨ ਆਪਣੇ।
0: ਸੋ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਸਾਨੂੰ ਪ੍ਰਤੱਖ ਹੱਥ ਤੋਂ ਫੜ ਕੇ ਨਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਅਭੇਦ ਨਿਸ਼ਚੇ ਰੂਪ ਕੰਠ ਗਲੇ ਦੇ ਨਾਲ ਲਾ ਲਿਆ ਤੇ ਸਾਨੂੰ ਵਾਹਿਗੁਰੂ ਜੀ ਨੇ ਆਪਣੇ ਬਣਾ ਲਿਆ ਹੈ। ਇਸੇ ਪ੍ਰਕਾਰ
1: ਕਹਿ ਲੀਏ ਨਾਨਕ ਜਨ ਆਪਣੇ।
0: ਭਾਈ ਜਿਹੜੇ ਜਿਹੜੇ ਜੀ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਨਾ, ਵਾਹਿਗੁਰੂ ਜੀਆਂ ਨੇ ਤਿੰਨਾਂ ਨੂੰ ਕਿਰਪਾ ਰੂਪੀ ਹੱਥ ਦੇ ਨਾਲ ਮਨ ਰੂਪੀ ਬਾਂਹ ਤੋਂ ਪਕੜ ਕੇ ਆਪਣੇ ਭੇਦ ਨਿਸ਼ਚੇ ਕੰਠ ਗਲੇ ਦੇ ਨਾਲ ਲਾ ਲਿਆ, ਭਾਈ ਆਪਣੇ ਬਣਾ ਕੇ ਤਿੰਨਾਂ ਦੀ ਰਖਵਾਲੀ ਕੀਤੀ ਹੈ, ਰੱਖ ਲਿਆ ਹੈ ਉਹਨਾਂ ਨੂੰ।
1: ਅੰਧ ਘੋਰ ਸਾਗਰ ਨਹੀਂ ਮਰਸਨ,
0: ਇਹ ਜਿਹੜਾ ਸੰਸਾਰ ਸਾਗਰ ਅੰਧ ਘੋਰ ਅਤਿਅੰਤ ਭਿਆਨਕ ਸਾਗਰ ਹੈ ਨਾ, ਇਸ ਦੇ ਵਿੱਚ ਨਹੀਂ ਮਰਸਨ, ਡੁੱਬ ਕਰਕੇ ਨਹੀਂ ਮਰਦੇ। ਅੰਧ ਅੰਧ ਤਾਈਆਂ ਵਾਲੇ ਕਾਰਜ ਨਹੀਂ ਕਰਦੇ, ਘੋਰ ਘੋਰ ਮੂਰਖਤਾ ਵਾਲੇ ਕਾਰਜਾਂ ਨੂੰ ਵੀ ਨਹੀਂ ਕਰਦੇ, ਸੰਸਾਰ ਸਾਗਰ ਵਿੱਚ ਉਹ ਡੁੱਬ ਕੇ ਨਹੀਂ ਮਰਦੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਪਕੜ ਲਈ ਹੈ। ਸਾਧ ਸੰਗਤ ਜੀ, ਜੇ ਅੰਧ ਅਤੇ ਘੋਰ ਦਾ ਅਰਥ ਕਰਨਾ ਹੋਵੇ ਨਾ, ਤਾਂ ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤੇ ਨੇ, ਅਸੰਖ ਮੂਰਖ ਅੰਧ ਘੋਰ, ਇੱਕ ਮੂਰਖ ਹੁੰਦੇ ਨੇ, ਇੱਕ ਅੰਧ ਮੂਰਖ ਹੁੰਦੇ ਨੇ, ਇੱਕ ਘੋਰ ਮੂਰਖ ਹੁੰਦੇ ਨੇ, ਅਤੇ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰ ਲਈ, ਨਾ ਤਾਂ ਉਹ ਮੂਰਖਾਂ ਵਾਲੇ ਕੰਮ ਕਰਦੇ ਨੇ, ਨਾ ਅੰਧ ਮੂਰਖਾਂ ਵਾਲੇ ਕੰਮ ਕਰਦੇ ਨੇ, ਅਤੇ ਨਾ ਹੀ ਘੋਰ ਮੂਰਖਾਂ ਵਾਲੇ ਕੰਮ ਕਰਦੇ ਹੁੰਦੇ ਨੇ। ਜਿਸ ਪ੍ਰਕਾਰ ਸਾਧ ਸੰਗਤ ਜੀ, ਇੱਕ ਸ਼ਾਹੂਕਾਰ ਦੇ ਰਿਸ਼ਤੇਦਾਰਾਂ ਦੇ ਅੰਦਰ ਕਿਸੇ ਦੀ ਮੌਤ ਹੋ ਗਈ, ਅਤੇ ਜਿਹੜਾ ਸ਼ਾਹੂਕਾਰ ਹੈ ਨਾ, ਆਪਣੇ ਵੱਡੇ ਬੇਟੇ ਨੂੰ ਭੇਜਦਾ, ਕਹਿੰਦਾ ਫਲਾਨਾ ਰਿਸ਼ਤੇਦਾਰ ਚੜ੍ਹਾਈ ਕਰ ਗਿਆ, ਹਰੀਹਰ ਹੋ ਗਿਆ, ਤੁਰ ਗਿਆ ਸੰਸਾਰ ਤੋਂ, ਸਰੀਰ ਸ਼ਾਂਤ ਹੋ ਗਿਆ, ਚਲਿਆ ਗਿਆ ਫਲਾਨਾ ਸੰਬੰਧੀ, ਜਾਂ ਉਸਦੇ ਘਰ ਪਰਿਵਾਰ ਦੇ ਨਾਲ ਅਫਸੋਸ ਕਰਕੇ ਆ, ਅਫਸੋਸ ਪ੍ਰਗਟ ਕਰਕੇ ਆ ਕਿ ਜਿਹੜਾ ਸੰਬੰਧੀ ਚਲਿਆ ਗਿਆ, ਸਾਨੂੰ ਤਾਂ ਇਸ ਦੇ ਜਾਣ ਦਾ ਅਫਸੋਸ ਹੈ, ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਗਿਆਨ ਹੀ ਨਹੀਂ। ਕਹਿੰਦਾ ਪਿਤਾ ਜੀ, ਮੈਨੂੰ ਤਾਂ ਕਿਸੇ ਪ੍ਰਕਾਰ ਦਾ ਕੋਈ ਗਿਆਨ ਨਹੀਂ, ਅਫਸੋਸ ਕਿਵੇਂ ਕਰਕੇ ਆਵਾਂ? ਅਤੇ ਸ਼ਾਹੂਕਾਰ ਕਹਿਣ ਲੱਗਾ, ਕਰਨਾ ਕੀ ਹੈ, ਜਿਵੇਂ ਬਾਕੀ ਦੇ ਲੋਕ ਉੱਥੇ ਜਾਂਦੇ ਨੇ, ਬਹਿ ਖਲੋ ਕੇ ਆ ਜਾਂਦੇ ਨੇ, ਬਹਿ ਖਲੋ ਕੇ ਮੁੜ ਆਉਣਾ, ਹੋਰ ਕੀ ਕਰਨਾ? ਸ਼ਾਹੂਕਾਰ ਦਾ ਪੁੱਤਰ ਗਿਆ ਜਿੱਥੇ ਸੱਪ ਵਿਛੀ ਹੋਈ ਸੀ, ਦਰੀ ਵਿਛੀ ਹੋਈ ਸੀ, ਸਾਰੇ ਬੈਠੇ ਸਨ, ਉੱਥੇ ਜਾ ਕੇ ਬੈਠ ਗਿਆ, ਅਤੇ ਜਦੋਂ ਸਾਰੇ ਵਾਪਸ ਘਰਾਂ ਨੂੰ ਮੁੜੇ, ਉੱਠ ਕੇ ਵੀ ਮੁੜ ਪਿਆ, ਘਰ ਆਇਆ ਅਤੇ ਸ਼ਾਹੂਕਾਰ ਨੇ ਪੁੱਛਿਆ, ਸੰਬੰਧੀਆਂ ਦੇ ਨਾਲ ਸ਼ੋਕ ਪ੍ਰਗਟ ਕਰ ਆਇਆ? ਕਹਿੰਦਾ ਪਿਤਾ ਜੀ, ਮੈਂ ਤਾਂ ਪਹਿਲਾਂ ਵੀ ਕਿਹਾ ਸੀ ਮੈਨੂੰ ਸ਼ੋਕ ਪ੍ਰਗਟ ਕਰਨਾ ਆਉਂਦਾ ਹੀ ਨਹੀਂ। ਸ਼ਾਹੂਕਾਰ ਨੇ ਪੁੱਛਿਆ, ਫਿਰ ਕੀ ਕਰਕੇ ਆਇਆ? ਕਹਿੰਦਾ ਜਦੋਂ ਤੱਕ ਲੋਕ ਬੈਠੇ ਰਹੇ ਮੈਂ ਵੀ ਬੈਠਾ ਰਿਹਾ, ਜਦੋਂ ਬਾਕੀ ਦੇ ਲੋਕ ਉੱਠ ਕੇ ਘਰਾਂ ਨੂੰ ਆ ਗਏ ਮੈਂ ਵੀ ਘਰ ਨੂੰ ਆ ਗਿਆ। ਸ਼ਾਹੂਕਾਰ ਕਹਿੰਦਾ, ਤੈਨੂੰ ਭੇਜਣ ਦਾ ਕੋਈ ਫਾਇਦਾ ਨਹੀਂ। ਦੂਸਰੇ ਪੁੱਤਰ ਨੂੰ ਕਹਿੰਦਾ, ਭਾਈ ਤੂੰ ਜਾ ਸੰਬੰਧੀਆਂ ਦੇ ਘਰੇ, ਅਫਸੋਸ ਕਰਕੇ ਆ। ਉਸ ਨੇ ਪੁੱਛਿਆ, ਪਿਤਾ ਜੀ ਅਫਸੋਸ ਕਿਵੇਂ ਕਰਾਂ, ਮੈਨੂੰ ਤਾਂ ਅਫਸੋਸ ਕਰਨ ਦਾ ਪਤਾ ਹੀ ਨਹੀਂ ਕਿ ਕਿਵੇਂ ਪ੍ਰਗਟ ਕਰੀਦਾ। ਅਤੇ ਸ਼ਾਹੂਕਾਰ ਨੇ ਆਖਿਆ, ਜਿਵੇਂ ਲੋਕ ਗੱਲਾਂ ਕਰਦੇ ਹੋਣਗੇ ਤਿਵੇਂ ਤੂੰ ਕਰ ਆਈ, ਇਸੇ ਨੂੰ ਹੀ ਅਫਸੋਸ ਪ੍ਰਗਟ ਕਰਨਾ ਕਹਿੰਦੇ ਨੇ। ਹੁਣ ਸ਼ਾਹੂਕਾਰ ਦਾ ਦੂਸਰਾ ਬੇਟਾ ਗਿਆ ਅਤੇ ਗਲੀ ਦੇ ਵਿੱਚ, ਮੁਹੱਲੇ ਵਿੱਚ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਨਾ, ਉਸ ਦੇ ਨਾਲ ਈਰਖਾ ਕਰਨ ਵਾਲੇ ਉਸਦੇ ਕੁਝ ਦੁਸ਼ਮਣ ਖਲੋਤੇ ਸਨ, ਆਪਸ ਵਿੱਚ ਗੱਲਾਂ ਕਰ ਰਹੇ ਸਨ। ਕਹਿੰਦੇ, ਚੰਗਾ ਹੋਇਆ ਭੜੂਆ ਮਰ ਗਿਆ, ਨਿੱਤ ਦਾ ਕਲੇਸ਼ ਮੁੱਕਾ, ਵੈਰੀ ਕੋਲੋਂ ਲੱਥਾ, ਹੁਣ ਸੁੱਖ ਨਾਲ ਵਸਾਂਗੇ। ਪਿਤਾ ਜੀ ਦੇ ਕੋਲੋਂ ਸੁਣਿਆ ਸੀ ਜਿਵੇਂ ਲੋਕ ਗੱਲਾਂ ਕਰਦੇ ਨੇ ਉਵੇਂ ਜਾ ਕੇ ਗੱਲਾਂ ਕਰ ਲੈਣੀਆਂ, ਜਾ ਕੇ ਕਹਿੰਦਾ ਜੀ ਫਲਾਣੇ ਸੰਬੰਧੀ ਚੜ੍ਹਾਈ ਕਰ ਗਏ? ਕਹਿੰਦੇ ਹਾਂਜੀ ਚੜ੍ਹਾਈ ਕਰ ਗਏ। ਸਾਥ ਛੱਡ ਗਏ? ਕਹਿੰਦਾ ਜੀ ਛੱਡ ਗਏ। ਹੁਣ ਜਿਵੇਂ ਲੋਕਾਂ ਦੀਆਂ ਗੱਲਾਂ ਸੁਣੀਆਂ ਸੀ ਉਵੇਂ ਬੋਲਿਆ। ਕਹਿੰਦਾ ਚੰਗਾ ਹੋ ਗਿਆ ਭੜੂਆ ਮਰਿਆ, ਗਲੋਂ ਲੱਥਾ, ਨਿੱਤ ਦਾ ਕਲੇਸ਼ ਮੁੱਕਾ, ਹੁਣ ਸੁਖੀ ਵਸਾਂਗੇ। ਜਦੋਂ ਇਵੇਂ ਆਖਿਆ, ਜਿਨ੍ਹਾਂ ਦਾ ਪਰਿਵਾਰਕ ਮੈਂਬਰ ਮਰ ਗਿਆ ਸੀ, ਕਹਿਣ ਲੱਗੇ ਇੱਕ ਤਾਂ ਸਾਡਾ ਪਰਿਵਾਰਕ ਮੈਂਬਰ ਚਲਿਆ ਗਿਆ, ਉੱਤੋਂ ਆ ਕੇ ਸਾਡੇ ਮੂੰਹ 'ਤੇ ਹੀ ਐਡੇ ਕੌੜੇ ਬਚਨ ਬੋਲਦਾ, ਉਸੇ ਵੇਲੇ ਢਾ ਲਿਆ। ਸਾਧ ਸੰਗਤ ਜੀ, ਚੰਗੀ ਤਰ੍ਹਾਂ ਕੁਟਾਪਾ ਕੀਤਾ, ਕੁਟਾਪਾ ਕਰਕੇ ਘਰੋਂ ਕੱਢ ਦਿੱਤਾ। ਕਹਿਣ ਲੱਗੇ, ਤੂੰ ਏਡਾ ਵੱਡਾ ਸਾਡਾ ਦੁਸ਼ਮਣ, ਕੋਈ ਪ੍ਰਤੱਖ ਵੀ ਦੁਸ਼ਮਣ ਹੋਵੇ ਤਾਂ ਇਹੋ ਜਿਹੇ ਸਮੇਂ 'ਤੇ ਆ ਕਰਕੇ ਇਹੋ ਜਿਹੀਆਂ ਬੋਲੀਆਂ ਨਹੀਂ ਮਾਰਦਾ ਜਿਹੋ ਜਿਹੀਆਂ ਤੂੰ ਸਾਨੂੰ ਬੋਲੀਆਂ ਮਾਰੀਆਂ ਨੇ, ਤੂੰ ਤਾਂ ਸਾਡਾ ਵੱਡਾ ਦੁਸ਼ਮਣ ਹੋ ਨਿਬੜਿਆ ਹੈ। ਕੁੱਟ ਕੇ ਘਰੋਂ ਕੱਢ ਦਿੱਤਾ। ਹੁਣ ਆਪਣੇ ਪਿਤਾ ਦੇ ਕੋਲ ਆਇਆ, ਪਿਤਾ ਨੇ ਸ਼ਾਹੂਕਾਰ ਨੇ ਪੁੱਛਿਆ, ਪੁੱਤਰ ਅਫਸੋਸ ਕਰ ਆਇਆ? ਕਹਿੰਦਾ, ਕਾਹਦਾ ਅਫਸੋਸ ਅਤੇ ਕਾਹਦੇ ਸੰਬੰਧੀ, ਬੇਇੱਜ਼ਤੀ ਕਰਵਾ ਦਿੱਤੀ ਮੇਰੀ, ਕੁੱਟ ਪਵਾ ਦਿੱਤੀ ਤੁਸਾਂ ਮੈਨੂੰ। ਸ਼ਾਹੂਕਾਰ ਨੇ ਪੁੱਛਿਆ, ਅਫਸੋਸ ਕੀਤਿਆ ਤਾਂ ਕਿਸੇ ਨੂੰ ਕੁੱਟ ਨਹੀਂ ਪੈਂਦੀ, ਤੈਨੂੰ ਕਿਵੇਂ ਪੈ ਗਈ, ਕਿਵੇਂ ਅਫਸੋਸ ਕੀਤਾ ਸੀ? ਕਹਿੰਦਾ ਜੀ ਜਿਵੇਂ ਲੋਕੀ ਕਰਦੇ ਸੀ। ਪੁੱਛਿਆ, ਲੋਕੀ ਕਿਵੇਂ ਕਰਦੇ ਸੀ? ਕਹਿ ਸੁਣਾਇਆ, ਮੁਹੱਲੇ ਵਿੱਚ ਗਲੀ ਵਿੱਚ ਖਲੋਤੇ ਲੋਕ ਗੱਲਾਂ ਕਰਦੇ ਸਨ, ਚੰਗਾ ਹੋਇਆ ਭੜੂਆ ਮਰ ਗਿਆ, ਗਲੋਂ ਲੱਥਾ, ਨਿੱਤ ਦਾ ਕਲੇਸ਼ ਮੁੱਕਾ, ਹੁਣ ਸੁਖੀ ਵਸਾਂਗੇ। ਮੈਂ ਵੀ ਇੱਦਾਂ ਹੀ ਜਾ ਕੇ ਕਹਿ ਦਿੱਤਾ, ਉਹਨਾਂ ਨੇ ਮੈਨੂੰ ਬਹੁਤ ਕੁੱਟਿਆ, ਢਾ ਕੇ ਕੁੱਟਿਆ, ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ। ਸ਼ਾਹੂਕਾਰ ਕਹਿਣ ਲੱਗਾ, ਤੁਸੀਂ ਦੋਵੇਂ ਹੀ ਨਿਕੰਮੇ ਹੋ, ਕਿਸੇ ਕੰਮ ਦੇ ਨਹੀਂ। ਪਹਿਲੇ ਨੂੰ ਭੇਜਿਆ ਅਤੇ ਚੁੱਪ ਕਰਕੇ ਬੈਠ ਕੇ ਮੁੜ ਆਇਆ, ਅਤੇ ਜੇ ਦੂਜਾ ਗਿਆ ਤਾਂ ਨਿੰਦਿਆ ਕਰਕੇ ਮੁੜ ਆਇਆ। ਕਹਿੰਦਾ, ਮੈਂ ਹੁਣ ਜਾ ਕੇ ਆਪ ਅਫਸੋਸ ਕਰਦਾ ਹਾਂ, ਜਿਨ੍ਹਾਂ ਸੰਬੰਧੀਆਂ ਦਾ ਪਰਿਵਾਰਕ ਮੈਂਬਰ ਚੜ੍ਹਾਈ ਕਰ ਗਿਆ ਸੀ ਨਾ, ਉਹਨਾਂ ਦੇ ਕੋਲ ਪੁੱਜਾ। ਕਹਿਣ ਲੱਗਾ, ਜੀ ਮੈਂ ਅਫਸੋਸ ਕਰਨ ਵਾਸਤੇ ਆਪਣੇ ਵੱਡੇ ਬੇਟੇ ਨੂੰ ਭੇਜਿਆ, ਉਹ ਤਾਂ ਚੁੱਪ ਕਰਕੇ ਦਰੀ 'ਤੇ ਬਹਿ ਕੇ ਮੁੜ ਗਿਆ, ਉਸਨੇ ਅਫਸੋਸ ਕੀਤਾ ਹੀ ਨਹੀਂ। ਦੂਜੇ ਨੂੰ ਭੇਜਿਆ, ਜਿਵੇਂ ਕੋਈ ਨਿੰਦਕ ਲੋਕ ਵੈਰੀ ਲੋਕ ਗੱਲਾਂ ਕਰਦੇ ਹੋਣਗੇ, ਉਹਨਾਂ ਦੀਆਂ ਗੱਲਾਂ ਸੁਣ ਕੇ ਜਿਵੇਂ ਉੱਥੋਂ ਸੁਣੀਆਂ ਅਤੇ ਤੁਹਾਨੂੰ ਕਹਿ ਗਿਆ, ਕਹਿਣ ਲੱਗਾ ਉਹਨਾਂ ਦੋਵਾਂ ਦੀ ਤਰਫੋਂ ਮੈਂ ਮੁਆਫ਼ੀ ਮੰਗਦਾ, ਹੁਣ ਮੈਂ ਆਪ ਅਫਸੋਸ ਕਰਨ ਵਾਸਤੇ ਆਇਆ ਅਤੇ ਤੁਹਾਨੂੰ ਯਕੀਨ ਦਿਵਾਉਂਦਾ ਜਦੋਂ ਤੁਹਾਡੇ ਘਰ ਵਿੱਚ ਹੋਰ ਕੋਈ ਮਰੂਗਾ ਨਾ, ਹੁਣ ਮੈਂ ਅੱਗੇ ਤੋਂ ਆਪਣੇ ਮੁੰਡਿਆਂ ਨੂੰ ਨਹੀਂ ਭੇਜੂੰਗਾ, ਹੁਣ ਅਫਸੋਸ ਕਰਨ ਵਾਸਤੇ ਮੈਂ ਆਪ ਆਵਾਂਗਾ। ਸਾਧ ਸੰਗਤ ਜੀ, ਇਹ ਹੈ ਘੋਰ ਮੂਰਖ। ਪਹਿਲਾ ਮੂਰਖ ਹੈ ਜਿਸ ਨੇ ਅਫਸੋਸ ਪ੍ਰਗਟ ਹੀ ਨਹੀਂ ਕੀਤਾ, ਦੂਸਰਾ ਅੰਧ ਮੂਰਖ ਹੈ ਜਿਹੜਾ ਆ ਕਰਕੇ ਹੋਰ ਹਿਰਦੇ ਨੂੰ ਦਿਖਾਉਣ ਵਾਲੀਆਂ ਗੱਲਾਂ ਕਰ ਰਿਹਾ, ਅਤੇ ਤੀਜਾ ਸ਼ਾਹੂਕਾਰ ਆਪ ਘੋਰ ਮੂਰਖ ਹੈ, ਦੂਸਰਾ ਅੰਧ ਮੂਰਖ ਅਤੇ ਤੀਸਰਾ ਘੋਰ ਮੂਰਖ ਹੈ ਜਿਹੜਾ ਦੂਜਿਆਂ ਨੂੰ ਵੀ ਮਾਰਨਾ ਚਾਹੁੰਦਾ ਹੈ ਕਿ ਤੁਹਾਡੇ ਘਰ ਵਿੱਚੋਂ ਕੋਈ ਹੋਰ ਮਰੇ ਅਤੇ ਅਫਸੋਸ ਪ੍ਰਗਟ ਕਰਨ ਵਾਸਤੇ ਮੈਂ ਆਵਾਂਗਾ। ਇਸ ਪ੍ਰਕਾਰ ਦੇ ਮੂਰਖ ਹੁੰਦੇ ਨੇ, ਇੱਕ ਮੂਰਖ, ਇੱਕ ਅੰਧ ਮੂਰਖ, ਇੱਕ ਘੋਰ ਮੂਰਖ। ਸਤਿਗੁਰੂ ਜੀ ਨੇ ਉੱਥੇ ਵੀ ਬਚਨ ਕੀਤੇ ਨੇ, ਅਸੰਖ ਮੂਰਖ ਅੰਧ ਘੋਰ, ਅਸੰਖਾ ਹੀ ਮੂਰਖ, ਅਸੰਖਾ ਅੰਧ ਮੂਰਖ ਅਤੇ ਅਸੰਖਾ ਹੀ ਘੋਰ ਮੂਰਖ ਨੇ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ
1: ਅੰਧ ਘੋਰ ਸਾਗਰ ਨਹੀਂ ਮਰ ਸਨ।
0: ਜਿਹੜੇ ਮੂਰਖ ਹੁੰਦੇ ਨੇ, ਅੰਧ ਮੂਰਖ ਹੁੰਦੇ ਨੇ, ਘੋਰ ਮੂਰਖ ਹੁੰਦੇ ਨੇ, ਜੇ ਕਿਧਰੇ ਉਹ ਵੀ ਸਤਿਗੁਰੂ ਜੀ ਦਾ ਪੱਲਾ ਫੜ ਲੈਣ ਨਾ, ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਜਪ ਲੈਣ ਸਤਨਾਮ ਸ੍ਰੀ ਵਾਹਿਗੁਰੂ, ਅਤੇ ਜਿਨ੍ਹਾਂ ਮੂਰਖਾਂ ਨੂੰ ਸੰਬੰਧੀ ਵੀ ਕੁੱਟ ਕੇ ਘਰੋਂ ਕੱਢ ਦਿੰਦੇ ਨੇ, ਕੋਈ ਸ਼ਰਨ ਨਹੀਂ ਨਾ ਦਿੰਦਾ, ਉਹ ਵੀ ਜੇਕਰ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਬੰਦਗੀ ਕਰ ਲੈਣ, ਨਾਮ ਜਪ ਲੈਣ, ਅਤੇ ਹਜ਼ੂਰ ਫਰਮਾਵਣਾ ਕਰਦੇ ਨੇ ਸਾਗਰ ਨਹੀਂ ਮਰਸਨ, ਸੰਸਾਰ ਸਾਗਰ ਵਿੱਚ ਡੁੱਬ ਕੇ ਉਹ ਮਰਦੇ ਨਹੀਂ। ਇਹ ਸਤਿਗੁਰਾਂ ਦਾ ਬਿਰਧ ਹੈ, ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਜਿਨ੍ਹਾਂ ਨੂੰ ਕੋਈ ਰੱਖਣ ਵਾਲਾ ਨਹੀਂ ਨਾ, ਸਤਿਗੁਰੂ ਜੀ ਉਹਨਾਂ ਮੂਰਖਾਂ ਨੂੰ, ਅੰਧ ਮੂਰਖਾਂ ਨੂੰ ਅਤੇ ਹੋਰ ਮੂਰਖਾਂ ਨੂੰ ਵੀ ਰੱਖਣ ਵਾਲੇ ਨੇ, ਸੰਸਾਰ ਸਾਗਰ ਵਿੱਚ ਡੁੱਬ ਕੇ ਨਹੀਂ ਮਰਨ ਦਿੰਦੇ, ਮੁਕਤੀ ਰੂਪੀ ਕਿਨਾਰੇ 'ਤੇ ਜਾ ਪਾਰ ਉਤਾਰਦੇ ਹਨ ਜੀਓ।
1: ਮਹੱਲਾ ਪੰਜਵਾਂ।
0: ਕਾਨੜੇ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਫਰਮਾਉਂਦੇ ਹਨ,
1: ਕਪਟ ਖਪਟ ਖਲ ਗਰਜਤ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜੀਵਾਂ ਦੇ ਦੁੱਖਾਂ ਦਾ ਕਾਰਨ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਕਪਟ, ਜਿਹੜੇ ਜੀਵਾਂ ਦੇ ਹਿਰਦੇ ਨੇ ਕਪਟ ਦੇ ਨਾਲ ਭਰੇ ਹੋਏ ਨੇ, ਅਤੇ ਕੁਹਕਤ ਕਪਟ ਵਾਲੇ ਬੋਲਾਂ ਨੂੰ ਹੀ ਸਦਾ ਕੂਕਦੇ ਰਹਿੰਦੇ ਨੇ, ਕਪਟ ਕਰਨੇ ਵਾਲੇ ਬੋਲਾਂ ਨੂੰ ਮੁੱਖ ਦੇ ਵਿੱਚੋਂ ਬੋਲਦੇ ਰਹਿੰਦੇ ਨੇ, ਇਸ ਪ੍ਰਕਾਰ ਕਪਟੀ ਹੋਣੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਹਨ ਜੀ,
1: ਖਪਟ ਖਲ ਗਰਜਤ।
0: ਇਸ ਪ੍ਰਕਾਰ ਚਿੱਤ ਦੇ ਅੰਦਰ ਸਦਾ ਖਟਪਟੀ ਪਈ ਰਹਿੰਦੀ ਏ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਦੁਸ਼ਮਣ ਹਿਰਦੇ ਦੇ ਅੰਦਰ ਸਦਾ ਗੱਜਦੇ ਰਹਿੰਦੇ ਹਨ ਜੀਓ।
1: ਗਰਜਤ ਮੀਚ ਅਨਕ ਬਰੀਆ।
0: ਜਿਨ੍ਹਾਂ ਦੇ ਮਨ ਇਸ ਪ੍ਰਕਾਰ ਕਪਟਾਂ ਨੂੰ ਕੂਕਦੇ ਰਹਿੰਦੇ ਨੇ, ਹਿਰਦੇ ਦੇ ਅੰਦਰ ਜਿਨ੍ਹਾਂ ਦੇ ਵਿਕਾਰ ਹੀ ਗਰਜਦੇ ਰਹਿੰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਮਰਜਤ ਮੀਚ ਅਨਕ ਬਰੀਆ। ਅਨੇਕ ਵਾਰ ਮੌਤ ਦੇ ਮਾਰੇ ਹੋਏ ਸਦਾ ਮਰਦੇ ਹੀ ਰਹਿੰਦੇ ਨੇ, ਇਹ ਨਹੀਂ ਕਿ ਇਹ ਸਰੀਰ ਮਰ ਗਿਆ ਅਤੇ ਛੁਟਕਾਰਾ ਹੋ ਗਿਆ, ਬਾਰ ਬਾਰ ਜੂਨਾਂ ਨੂੰ ਧਾਰਨ ਕਰਕੇ ਉਹ ਮਰਦੇ ਹੀ ਰਹਿੰਦੇ, ਦੁਖੀ ਹੁੰਦੇ ਰਹਿੰਦੇ ਹਨ ਜੀਓ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾ ਰਹੇ ਹਨ,
1: ਮਤ ਅਨਰਤ ਕੁਮਤ ਹਿਤ।
0: ਭਾਈ ਜਿਨ੍ਹਾਂ ਦਾ ਕੁਮਿਤ ਹਿਤ, ਕੁਮਿਤ ਖੋਟੇ ਮਿੱਤਰਾਂ ਦੇ ਵਿੱਚ ਹਿਤ ਪ੍ਰੇਮ ਲੱਗਾ ਹੋਇਆ ਹੈ, ਐਸੇ ਜਿਹੜੇ ਅਹਿਮਤ, ਇਹ ਕਹਿਣਾ ਕਰੀਏ ਅਹੰਮਤ, ਅਹੰ ਕਹਿਣਾ ਕਰੀਏ ਅਹੰਕਾਰ, ਮਤ ਕਹਿਣਾ ਕਰੀਏ ਮਸਤ, ਜਿਹੜੇ ਅਹੰਮਤ ਅਹੰਕਾਰ ਦੇ ਵਿੱਚ ਮਦ ਮਸਤ ਨੇ, ਅਨਰਤ ਹੋਰਨਾ ਹੋਰਨਾ ਪਦਾਰਥਾਂ ਅਤੇ ਸੰਬੰਧੀਆਂ ਵਿੱਚ ਪ੍ਰੀਤੀ ਲੱਗੀ, ਵਾਹਿਗੁਰੂ ਜੀ ਦੇ ਵਿੱਚ ਪ੍ਰੀਤੀ ਨਹੀਂ, ਅਨਰਤ ਅਨ ਕਹਿਣਾ ਕਰੀਏ ਦੁਐਤ ਵਿੱਚ ਜਿਨ੍ਹਾਂ ਦੀ ਪ੍ਰੀਤੀ ਏ, ਖੋਟੇ ਮਿੱਤਰਾਂ ਦਾ ਹਿੱਤ ਜਿਨ੍ਹਾਂ ਦੇ ਮਨ ਦੇ ਅੰਦਰ ਹੈ, ਕੁਸੰਗਤ ਦਾ ਹਿੱਤ ਜਿਨ੍ਹਾਂ ਦੇ ਮਨ ਦੇ ਅੰਦਰ ਹੈ।
1: ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਐਸੇ ਜਿਹੜੇ ਪ੍ਰਾਣੀ ਨੇ ਨਾ, ਪ੍ਰੀਤਮ ਪੇਖਤ, ਜੇਕਰ ਪ੍ਰੀਤਮ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਦਰਸ਼ਨ ਕਰ ਲੈਣ, ਭ੍ਰਮਤ ਲਾਖ ਗਰੀਆ, ਜਿਹੜਾ ਭ੍ਰਮਣਾ ਸੀ ਲੱਖਾਂ ਜੂਨਾਂ ਵਿੱਚ ਪੈ ਕਰਕੇ ਗਲਣਾ ਸੀ, ਉਸ ਤੋਂ ਬਚ ਜਾਣਗੇ। ਇਸੇ ਪ੍ਰਕਾਰ
1: ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ,
0: ਜਿਨ੍ਹਾਂ ਨੇ ਖੋਟੇ ਮਿੱਤਰਾਂ ਦੀ, ਖੋਟੇ ਦੋਸਤਾਂ ਦੀ ਖੋਟੇ ਸੰਬੰਧੀਆਂ ਦੀ ਸੰਗਤ ਦੇ ਵਿੱਚ ਹਿੱਤ ਕੀਤਾ ਪ੍ਰੀਤਮ ਪਿਆਰੇ ਜਾਣਿਆ ਉਹਨਾਂ ਨੂੰ ਪੇਖਤ ਉਹਨਾਂ ਨੂੰ ਹੀ ਚੰਗੇ ਕਰਕੇ ਜਾਣਦੇ ਨੇ ਭ੍ਰਮਤ ਲਾਖ ਗਰੀਆ ਉਹ ਇਸ ਪ੍ਰਕਾਰ ਜੂਨਾਂ ਵਿੱਚ ਸਦਾ ਭਰਮਦੇ ਨੇ ਅਤੇ ਲੱਖਾਂ ਵਾਰੀ ਪਰਮੇਸ਼ਰ ਜੀ ਵੱਲੋਂ ਗਰਭ ਵਿੱਚ ਪਾ ਕਰਕੇ ਤਿੰਨਾਂ ਦੇ ਤਾਂ ਹੀ ਗਰੀਆ ਗਾਲ ਦਿੱਤਾ ਜਾਂਦਾ ਹੈ ਮਾਤਾ ਦੀ ਗਰਭ ਜੋਨੀ ਵਿੱਚ ਹੀ ਗਲ ਜਾਂਦੇ ਨੇ ਖਰ ਜਾਂਦੇ ਨੇ ਛਿਣ ਜਾਂਦੇ ਨੇ ਤੇ ਸਰੀਰ ਪ੍ਰਾਪਤ ਨਹੀਂ ਹੁੰਦਾ ਹੈ
1: ਅਨਿਤ ਵਿਵਹਾਰ ਆਚਾਰ ਵਿਧਹੀਨਤ
0: ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਜਿਹੜੇ ਆਚਰਣ ਤੋਂ ਹੀਣੇ ਨੇ ਮਹਾਰਾਜ ਉਹ ਸੱਚਮੁੱਚ ਹੀ ਨਹੀਂ ਤਰਦੇ ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਕੋਈ ਅਨੇਕਾਂ ਪ੍ਰਕਾਰ ਦੇ ਬੇਅੰਤ ਬੇਅੰਤ ਵਿਵਹਾਰਾਂ ਨੂੰ ਕਰਦਾ ਰਵੇ ਪਰ ਜਿਸ ਦਾ ਆਚਾਰ ਕਿਰਦਾਰ ਜਿਸ ਦਾ ਚੰਗਾ ਨਹੀਂ ਜਿਹੜਾ ਵਿਧੀ ਪੂਰਵਕ ਆਚਾਰ ਨਹੀਂ ਕਰਦਾ ਅਰਥਾਤ ਆਪਣਾ ਇਖਲਾਕ ਉੱਚਾ ਨਹੀਂ ਰੱਖਦਾ ਇਸ ਪ੍ਰਕਾਰ ਸਾਰੀਆਂ ਵਿਧੀਆਂ ਦੇ ਨਾਲ ਆਚਾਰ ਤੋਂ ਸਦਾਚਾਰ ਤੋਂ ਹੀਣਾ ਹੈ
1: ਮਮ ਮਦ ਮਾਤ ਕੋਪ ਜਰੀਆ
0: ਜਿਹੜਾ ਮਮ ਮਮਤਾ ਦੇ ਵਿੱਚ ਲੱਗਾ ਹੋਇਆ ਮਦ ਅਹੰਕਾਰੀ ਹੋ ਰਿਹਾ ਮਮ ਮਦ ਇਹ ਪਦਾਰਥ ਮੇਰੇ ਨੇ ਉਹ ਪਦਾਰਥ ਮੇਰੇ ਨੇ ਇਸ ਪ੍ਰਕਾਰ ਮਮਤਾ ਅਤੇ ਮਦ ਦੇ ਵਿੱਚ ਲੱਗਾ ਹੋਇਆ ਹੈ ਸੋ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ
1: ਮਦ ਮਾਤ ਕੋਪ ਜਰੀਆ
0: ਸੋ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਕੋਪ ਕ੍ਰੋਧ ਦੀ ਅੱਗ ਦੇ ਵਿੱਚ ਹੀ ਸਦਾ ਸੜਦਾ ਰਹਿੰਦਾ ਹੈ ਜਿਸ ਦਾ ਆਚਾਰ ਉੱਚਾ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਸਿੱਖ ਦਾ ਕਿਰਦਾਰ ਉੱਚਾ ਰੱਖਿਆ ਨਾ ਦੇਖ ਅਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤੇ ਨੇ ਮਿਥਿਆ ਨਾ ਹੀ ਰਸਨਾ ਪਰਸ ਇਸੇ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਨਿਗੁਰੇ ਦੀ ਜੂਠ ਨਹੀਂ ਖਾਣੀ ਕਲਯੁੱਗ ਦੇ ਸਮੇਂ ਵਿੱਚ ਜੂਠ ਤੇ ਝੂਠ ਮਹਾਬਲੀ ਨੇ ਜਿਹੜੇ ਸਾਰੇ ਸੰਸਾਰ ਨੂੰ ਖੁਆਰ ਕਰ ਰਹੇ ਨੇ ਅਤੇ ਹੈਰਾਨੀ ਦੀ ਗੱਲ ਇਹ ਹੈ ਸਾਰਾ ਸੰਸਾਰ ਜੂਠ ਤੇ ਝੂਠ ਵਿੱਚ ਲੱਗ ਰਿਹਾ ਹੈ ਗਲੀਆਂ ਬਾਜ਼ਾਰਾਂ ਦੇ ਵਿੱਚ ਰੇਹੜੀਆਂ ਦੇ ਵਿੱਚ ਦੁਕਾਨਾਂ ਵਿੱਚ ਹੋਟਲਾਂ ਦੇ ਵਿੱਚ ਜੂਠ ਵੱਡੇ ਤੌਰ 'ਤੇ ਵਰਤਦੀ ਹੈ ਵਿਆਹਾਂ ਸ਼ਾਦੀਆਂ ਦੇ ਵਿੱਚ ਤਾਂ ਵਰਤਦੀ ਹੀ ਜੂਠ ਹੈ ਇੱਕੇ ਥਾਂ 'ਤੇ ਭੋਜਨ ਟੇਬਲਾਂ ਦੇ ਉੱਪਰ ਪਰੋਸ ਦਿੱਤਾ ਜਾਂਦਾ ਇੱਕ ਨੇ ਆ ਕੇ ਪਾ ਕੇ ਛਕ ਲਿਆ ਜੂਠੇ ਹੱਥ ਦੇ ਨਾਲ ਫਿਰ ਪਾ ਲਿਆ ਫਿਰ ਤੀਜੀ ਵਾਰ ਜੂਠੇ ਹੱਥ ਦੇ ਨਾਲ ਪਾ ਲਿਆ ਉੱਥੇ ਸੈਂਕੜਿਆਂ ਦੇ ਹੱਥ ਜੂਠੇ ਵੱਜੀ ਜਾਂਦੇ ਨੇ ਅਤੇ ਜਿੱਥੇ ਸੈਂਕੜਿਆਂ ਦੀ ਜੂਠ ਇੱਕ ਵਾਰੀ ਖਾ ਲੈਣੀ ਆਚਾਰ ਕਿੱਥੋਂ ਉੱਚਾ ਰਹਿ ਜਾਵੇਗਾ ਜੈਸਾ ਖਾਓ ਅੰਨ ਤੈਸਾ ਹੋਏ ਮਨ ਇਸੇ ਪ੍ਰਕਾਰ ਸਾਧ ਸੰਗਤ ਜੀ ਝੂਠ ਬੋਲਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਬਚਨ ਕੀਤੇ ਜਿਹੜਾ ਝੂਠ ਕਦੇ ਰਸਨਾ ਦੇ ਉੱਪਰ ਆਵੇ ਹੀ ਨਾ ਪੁਰਾਤਨ ਸਮੇਂ ਦੇ ਅੰਦਰ ਸਿੱਖਾਂ ਦਾ ਕਿਰਦਾਰ ਇੰਨਾ ਜ਼ਿਆਦਾ ਉੱਚਾ ਹੋਇਆ ਕਰਦਾ ਸੀ ਸਾਧ ਸੰਗਤ ਜੀ ਅੰਗਰੇਜ਼ਾਂ ਦੇ ਸਮੇਂ ਕਿਸੇ ਨੇ ਕੋਈ ਕਤਲ ਕਰ ਦਿੱਤਾ ਹੋਵੇ ਨਾ ਅਤੇ 100 ਦੂਜੇ ਲੋਕ ਆ ਕੇ ਗਵਾਹੀਆਂ ਪਾ ਦੇਣ ਕਿ ਇਸ ਬੰਦੇ ਨੇ ਕਤਲ ਕੀਤਾ ਇੱਕ ਸਿੱਖ ਆ ਕੇ ਕਹਿ ਦੇਵੇ ਇਸ ਬੰਦੇ ਨੇ ਕਤਲ ਨਹੀਂ ਕੀਤਾ ਅਤੇ ਅੰਗਰੇਜ਼ 100 ਦੂਜਿਆਂ ਗਵਾਹੀਆਂ ਗਵਾਹਾਂ ਦੀਆਂ ਗਵਾਹੀਆਂ ਨਹੀਂ ਸਨ ਮੰਨਦੇ ਕਹਿੰਦੇ ਸਨ 100 ਬੰਦਾ ਤਾਂ ਝੂਠ ਬੋਲ ਸਕਦਾ ਪਰ ਇੱਕ ਸਿੱਖ ਝੂਠ ਨਹੀਂ ਬੋਲ ਸਕਦਾ ਜੇ ਸਿੱਖ ਨੇ ਕਹਿ ਦਿੱਤਾ ਇਸ ਨੇ ਕਤਲ ਨਹੀਂ ਕੀਤਾ ਅਤੇ ਇਸ ਨੇ ਨਹੀਂ ਕੀਤਾ ਐਸਾ ਸਿੱਖਾਂ ਦਾ ਕਿਰਦਾਰ ਸੀ ਭਾਵੇਂ ਗੋਰਿਆਂ ਨੇ ਕਿਧਰੇ ਵੀ ਸਿੱਖਾਂ ਦੇ ਨਾਲ ਮਿੱਤਰਤਾ ਨਹੀਂ ਨਿਭਾਈ ਸਭ ਜਗ੍ਹਾ 'ਤੇ ਗੱਦਾਰੀਆਂ ਕੀਤੀਆਂ ਨੇ ਦੁਸ਼ਮਣੀਆਂ ਹੀ ਪਾਲੀਆਂ ਨੇ ਪਰ ਸਿੱਖਾਂ ਦੇ ਕਿਰਦਾਰ ਕਰਕੇ ਉਹ ਵੀ ਇੰਨਾ ਭਰੋਸਾ ਕਰਦੇ ਸਨ ਸਾਧ ਸੰਗਤ ਜੀ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਨਾ ਅਤੇ ਜਿਹੜਾ ਉੱਥੇ ਦਾ ਗਵਰਨਰ ਸੀ ਇੱਕ ਤਾਂ ਸਿੱਖਾਂ ਦੇ ਚੜ੍ਹਦੀ ਕਲਾ ਦੇ ਇਖਲਾਕ ਦੀ ਉਸਤਤ ਕੀਤੀ ਕਹਿਣ ਲੱਗਾ ਅੱਜ ਮੈਂ ਆਪਣੀਆਂ ਅੱਖਾਂ ਦੇ ਨਾਲ ਲੱਖਾਂ ਜੀਜਸ ਕੱਟੀ ਦੇ ਵੱਢੀ ਦੇ ਕੁੱਟੀ ਦੇ ਅਤੇ ਘੋੜਿਆਂ ਦੇ ਪੌੜਾਂ ਦੇ ਹੇਠਾਂ ਲਿਤਾੜੀ ਦੇ ਦੇਖੇ ਨੇ ਕਿਉਂਕਿ ਉੱਥੇ ਸਾਧ ਸੰਗਤ ਜੀ ਸਿੱਖਾਂ ਨੂੰ ਕੱਟਿਆ ਗਿਆ ਵੱਢਿਆ ਗਿਆ ਸ਼ਹੀਦ ਕੀਤਾ ਗਿਆ ਕਹਿਣ ਲੱਗਾ ਅੱਜ ਮੈਂ ਆਪਣੇ ਅੱਖੀਂ ਜੀਜਸ ਨੂੰ ਤਾਂ ਇਤਿਹਾਸ ਵਿੱਚ ਹੀ ਪੜ੍ਹਦੇ ਹਾਂ ਇਸ ਪ੍ਰਕਾਰ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਸਲੀਬ 'ਤੇ ਚੜ੍ਹਾਇਆ ਗਿਆ ਪਰ ਅੱਜ ਮੈਂ ਸੈਂਕੜੇ ਜੀਜਸਾਂ ਨੂੰ ਕੱਟਿਆ ਜਾਂਦਾ ਵੱਢਿਆ ਜਾਂਦਾ ਅੱਖਾਂ ਦੇ ਨਾਲ ਦੇਖਿਆ ਜਦੋਂ ਉਸ ਨੂੰ ਪੁੱਛਿਆ ਤੂੰ ਸਿੱਖਾਂ ਨੂੰ ਜੀਜਸ ਦਾ ਰੁਤਬਾ ਕਿਉਂ ਦਿੱਤਾ ਇੰਨਾ ਉੱਚਾ ਮੁਰਾਤਬਾ ਕਿਉਂ ਦਿੱਤਾ ਅਤੇ ਸਾਧ ਸੰਗਤ ਜੀ ਉਸ ਸਮੇਂ ਦੇ ਉਸ ਗਵਰਨਰ ਨੇ ਇਹ ਗੱਲ ਕਹੀ ਕਹਿਣ ਲੱਗਾ ਸਿੱਖਾਂ ਦਾ ਕਿਰਦਾਰ ਇੰਨਾ ਉੱਚਾ ਹੈ ਭਾਵੇਂ ਮੈਂ ਆਪਣੀਆਂ ਫੌਜਾਂ ਲੈ ਕਰਕੇ ਸਿੱਖਾਂ ਦੇ ਨਾਲ ਜੰਗ ਕਰ ਰਿਹਾ ਹੋਵਾਂ ਮੈਂ ਜੰਗ ਛੇੜੀ ਹੋਵੇ ਅਤੇ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੋਵੇ ਮੈਂ ਆਪਣੀ ਘਰਵਾਲੀ ਅਤੇ ਆਪਣੀ ਬੇਟੀ ਆਪਣੇ ਪਰਿਵਾਰ ਨੂੰ ਸਿੱਖਾਂ ਦੀ ਸ਼ਰਨ ਵਿੱਚ ਭੇਜਦੇ ਹਾਂ ਨਾ ਮੈਂ ਭਾਵੇਂ ਉਹਨਾਂ ਨਾਲ ਲੜ ਰਿਹਾ ਹੋਵਾਂ ਪਰ ਸਿੱਖ ਆਪਣੀਆਂ ਜਾਨਾਂ ਹੂਲ ਕੇ ਵੀ ਮੇਰੀ ਘਰਵਾਲੀ ਅਤੇ ਮੇਰੀ ਧੀ ਦੀ ਰਖਵਾਲੀ ਕਰਨਗੇ ਐਸਾ ਸਿੱਖਾਂ ਦਾ ਕਿਰਦਾਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕਿਰਦਾਰ ਸਿੱਖਾਂ ਨੂੰ ਬਖਸ਼ਿਆ ਗਰੀਬ ਨਿਵਾਜ ਸਾਹਿਬ ਜੀ ਨੇ ਬਚਨ ਕੀਤੇ ਨਾ ਦੰਡ ਨੀਤ ਵਿੱਦਿਆ ਕੋ ਬੋਧ ਕਰਵਾਊਂਗੋ ਆਪਣਿਆਂ ਸਿੱਖਾਂ ਨੂੰ ਦੁਸ਼ਮਣਾਂ ਨੂੰ ਦੰਡ ਦੇਣੇ ਦਾ ਅਤੇ ਉੱਤਮ ਨੀਤੀ ਦਾ ਗਿਆਨ ਦੇ ਦੇਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਮਰਿਆਦਾ ਹੈ, ਪੰਜ ਕਕਾਰਾਂ ਨੂੰ ਧਾਰਨ ਕਰਕੇ ਰੱਖਣਾ, ਇਸੇ ਪ੍ਰਕਾਰ ਪੰਜ ਬਾਣੀਆਂ ਦਾ ਨਿਤਨੇਮ ਘੱਟੋ ਘੱਟ ਜ਼ਰੂਰ ਕਰਨਾ, ਪੰਜਾਂ ਨਾਲ ਮੇਲ ਨਹੀਂ ਕਰਨਾ, ਪੰਜਾਂ ਦਾ ਵਿਸਾਹ ਨਹੀਂ ਖਾਣਾ, ਇਸੇ ਪ੍ਰਕਾਰ ਬੱਜਰ ਕੁਰੈਤਾਂ ਤੋਂ ਬਚ ਕੇ ਰਹਿਣਾ, ਇਹ ਕਿਰਦਾਰ ਹੈ ਸਿੱਖ ਦਾ। ਇਸੇ ਪ੍ਰਕਾਰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆ ਹਰ ਨਾਮ ਧਿਆਵੈ। ਇਹ ਕਿਰਦਾਰ ਹੈ ਸਿੱਖ ਦਾ, ਇਹ ਨਿੱਤ ਦਾ ਜੀਵਨ ਹੈ ਸਿੱਖ ਦਾ, ਨਿੱਤ ਦੀ ਕਰਨੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਵੀ ਬਚਨ ਕਰਦੇ ਨੇ, ਪਿੱਛੇ ਲੜੀਵਾਰ ਕਥਾ 'ਚ ਸਰਵਣ ਕਰ ਆਏ ਹਾਂ, ਬਿਨ ਨਾਵੈ ਆਚਾਰ ਨਾ ਕਿਨ ਹੀ ਪਾਇਆ। ਏਡਾ ਉੱਚਾ ਸੁੱਚਾ ਕਿਰਦਾਰ ਬਿਨਾਂ ਬੰਦਗੀ ਤੋਂ ਨਹੀਂ ਬਣਦਾ, ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਏਡਾ ਉੱਚਾ ਕਿਰਦਾਰ ਨਹੀਂ ਬਣਦਾ। ਸਾਧ ਸੰਗਤ ਜੀ ਪੁਰਾਤਨ ਸਮੇਂ ਦੇ ਰਿਖੀਆਂ ਨੇ, ਜਿਨ੍ਹਾਂ ਨੇ ਸੈਂਕੜੇ ਸੈਂਕੜੇ ਸਾਲ ਤਪੱਸਿਆ ਕੀਤੀ, ਤਨ ਨੂੰ ਖੇਦ ਦਿੱਤਾ, ਪਰ ਉਹ ਵੀ ਡੋਲ ਜਾਂਦੇ ਰਹੇ, ਧੰਨ ਗੁਰੂ ਪਿਆਰੇ। ਸਾਧ ਸੰਗਤ ਜੀ ਕਿਸੇ ਦਾ ਰੂਪ ਧਨ ਦੇਖ ਕਰਕੇ ਕਦੇ ਬੇਈਮਾਨ ਨਾ ਹੋਏ, ਕਦੇ ਡੋਲੇ ਨਾ। ਇਸੇ ਪ੍ਰਕਾਰ ਸਾਧ ਸੰਗਤ ਜੀ ਮਾਸਟਰ ਤਾਰਾ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਆਉਂਦੀ ਹੈ। ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸਨ ਅਤੇ ਜਿਸ ਡੱਬੇ ਦੇ ਵਿੱਚ, ਜਿਸ ਬੋਗੀ ਦੇ ਵਿੱਚ ਤਾਰਾ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ ਸਫ਼ਰ ਕਰ ਰਹੇ ਸਨ ਨਾ, ਉਸ ਡੱਬੇ ਦੇ ਵਿੱਚ ਕੇਵਲ ਤਾਂ ਕੇਵਲ ਇੱਕ ਗੋਰੀ, ਇੱਕ ਅੰਗਰੇਜ਼ਨ, ਇੱਕ ਹੀ ਸਵਾਰੀ ਸੀ, ਇੱਕ ਅੰਗਰੇਜ਼ਨ, ਇੱਕ ਮਾਸਟਰ ਤਾਰਾ ਸਿੰਘ ਜੀ। ਅਤੇ ਜਿਸ ਵੇਲੇ ਉਹ ਅੰਗਰੇਜ਼ਨ ਘਰ ਪੁੱਜੀ, ਉਸ ਨੂੰ ਪੁੱਛਿਆ ਸਫ਼ਰ ਕਿਹੋ ਜਿਹਾ ਰਿਹਾ, ਕਹਿਣ ਲੱਗੀ ਜੀ ਬਹੁਤ ਚੰਗਾ, ਬਹੁਤੀ ਭੀੜ ਤਾਂ ਨਹੀਂ ਸੀ ਸਫ਼ਰ ਦੇ ਵਿੱਚ। ਕਹਿੰਦੀ ਭੀੜ ਤਾਂ ਕੋਈ ਨਹੀਂ, ਜਿਸ ਡੱਬੇ ਦੇ ਵਿੱਚ ਮੈਂ ਬੈਠੀ ਸੀ ਉਸ 'ਤੇ ਕੇਵਲ ਤਾਂ ਕੇਵਲ ਇੱਕ ਗੁਰੂ ਕਾ ਸਿੱਖ ਸੀ। ਫਿਰ ਕਹਿਣਾ ਕੀਤਾ, ਉਸ ਗੁਰਸਿੱਖ ਨੇ ਤੇਰੇ ਨਾਲ ਕੋਈ ਜ਼ੁਬਾਨ ਸਾਂਝੀ, ਕੋਈ ਬਚਨ ਕੀਤਾ ਹੋਵੇਗਾ। ਉਸ ਗੋਰੀ, ਉਸ ਅੰਗਰੇਜ਼ਨ ਨੇ ਆਖਿਆ, ਮੈਂ ਹੈਰਾਨ ਰਹਿ ਗਈ, ਸਾਰੇ ਸਫ਼ਰ ਦੇ ਵਿੱਚ ਉਸ ਸਿੱਖ ਨੇ ਮੇਰੇ ਵੱਲ ਅੱਖ ਚੁੱਕ ਕੇ ਤੱਕਿਆ ਤੱਕ ਵੀ ਨਹੀਂ, ਮੇਰੇ ਨਾਲ ਜ਼ੁਬਾਨ 'ਤੇ ਕੀ ਸਾਂਝੀ ਕਰਨੀ ਸੀ, ਸਾਰੇ ਸਫ਼ਰ ਵਿੱਚ ਮੇਰੇ ਵੱਲ ਵੇਖਿਆ ਵੀ ਨਹੀਂ। ਮੈਂ ਐਸੇ ਸਿੱਖ ਦੇ ਕਿਰਦਾਰ ਨੂੰ ਦੇਖ ਕਰਕੇ ਨਮਸਕਾਰ ਕਰਦੀ ਹਾਂ। ਸਾਧ ਸੰਗਤ ਜੀ, ਐਸਾ ਜਿਹੜਾ ਕਿਰਦਾਰ ਉਹ ਨਾਮ ਤੋਂ ਬਿਨਾਂ ਨਹੀਂ ਬਣਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਹਨ ਜੀਓ,
1: ਅਨਤ ਵਿਵਹਾਰ ਆਚਾਰ ਵਿਧਹੀਨਤ,
0: ਭਾਵੇਂ ਅਨੇਕਾਂ ਪ੍ਰਕਾਰ ਦੇ ਵਿਵਹਾਰ ਅਤੇ ਆਚਾਰ ਦੂਸਰੇ ਕਰਦਾ ਰਵੇ, ਪਰ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਨਹੀਂ ਜਪਦਾ, ਬੇਅੰਤ ਵਿਧੀਆਂ ਨੂੰ ਜਪ ਕਰਕੇ ਵੀ ਆਚਾਰ ਤੋਂ ਹੀਣਾ ਹੀ ਰਹਿ ਜਾਂਦਾ ਹੈ।
1: ਮਮ ਮਦ ਮਾਤ ਕੋਪ ਜਰੀਆ,
0: ਮਨ ਦੇ ਵਿੱਚੋਂ ਮਮਤਾ ਨਹੀਂ ਮਿਟਦੀ, ਮਦ ਅਹੰਕਾਰ ਨਹੀਂ ਮਿਟਦਾ, ਤੇ ਕ੍ਰੋਧ ਸਦਾ ਹੀ ਤਨਾਂ ਨੂੰ ਸਾੜਦਾ ਰਹਿੰਦਾ ਹੈ।
1: ਕਰਨ ਕਿਰਪਾਲ ਗੋਪਾਲ ਦੀਨ ਬੰਧ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਡਾ ਤਰਨਾ ਕਿਵੇਂ ਹੋਵੇ? ਤੇ ਹਜ਼ੂਰ ਫਰਮਾਉਂਦੇ ਨੇ, ਕਰੁਣ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲੂ ਤੇ ਕਰੁਣ ਕਿਰਪਾ ਦਾ ਸਾਗਰ ਰੂਪ ਨੇ, ਸਦਾ ਜੀਵਾਂ ਦੇ ਉੱਪਰ ਕਿਰਪਾਲਤਾ ਕਰਨ ਵਾਲੇ ਕਿਰਪਾ ਦਾ ਹੀ ਸਰੂਪ ਨੇ, ਪ੍ਰਿਥਵੀ ਦੇ ਪ੍ਰਤਪਾਲਕ ਨੇ, ਜੋ ਦੀਨਾਂ ਦੇ ਨਿਮਾਣਿਆਂ ਦੇ ਬੰਧ, ਬੰਧ ਦਾ ਅਰਥ ਹੈ ਸੰਬੰਧੀ, ਰਿਸ਼ਤੇਦਾਰ, ਜੋ ਦੀਨਾਂ ਦੇ ਨਿਮਾਣਿਆਂ ਦੇ ਸੰਬੰਧੀ ਹਨ ਜੀਓ।
1: ਨਾਨਕ ਉਧਰ ਸ਼ਰਨ ਪਰਿਆ,
0: ਭਾਈ ਤਿਸ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਣਾ ਕਰੋ, ਉਧਰ ਜਾਣਾ ਕਰੋਗੇ, ਸੰਸਾਰ ਸਾਗਰ ਤੋਂ ਤਰ ਜਾਣਾ ਕਰੋਗੇ, ਐਸੇ ਦੀਨਾ ਬੰਧੂ ਗੋਪਾਲ ਕਿਰਪਾ ਦੇ ਸਾਗਰ, ਕਿਰਪਾਲਤਾ ਦੇ ਸਰੂਪ ਪਰਮੇਸ਼ਰ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਣਾ ਕਰੋ।
1: ਕਾਨੜਾ ਮਹੱਲਾ ਪੰਜਵਾ,
0: ਕਾਨੜਾ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਫਰਮਾਉਂਦੇ ਹਨ।
1: ਪ੍ਰਾਨ ਮਾਨ ਦਾਤਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਤਾਈਂ ਪਰਮੇਸ਼ਰ ਜੀ ਦੇ ਗੁਣ ਸਰਵਣ ਕਰਕੇ ਸੁਣਾਓ। ਹਜ਼ੂਰ ਫਰਮਾਉਂਦੇ ਨੇ, ਭਾਈ ਜੋ ਪਰਮ ਪਿਤਾ ਪਰਮੇਸ਼ਰ ਜੀ ਨੇ ਨਾ, ਉਹ ਜੀਅ ਪ੍ਰਾਨ ਮਾਨ ਦਾਤਾ, ਜੀਅ ਜੀਵਨ ਦੇ ਦਾਤਾ ਰੂਪ, ਜੀਵਨ ਦਾ ਆਧਾਰ ਰੂਪ ਨੇ, ਪ੍ਰਾਣਾਂ ਦੇ ਵੀ ਦਾਤਾ ਰੂਪ, ਸਾਹ ਦੇਣ ਵਾਲੇ ਪਰਮੇਸ਼ਰ ਜੀ ਨੇ, ਮਾਨ ਸਨਮਾਨ ਇੱਜ਼ਤ ਦੇਣ ਵਾਲੇ ਪਰਮੇਸ਼ਰ ਜੀ ਹਨ।
1: ਵਿਸਰ ਤੇ ਹੀ ਹਾਨ,
0: ਤੇ ਐਸੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਵਿਸਰ ਜਾਵੇ ਨਾ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਫਿਰ ਹਾਨੀ ਹੁੰਦੀ ਹੈ, ਫਿਰ ਨੁਕਸਾਨ ਹੁੰਦਾ, ਫਿਰ ਆਚਾਰ ਨਹੀਂ ਰਹਿੰਦਾ, ਫਿਰ ਕਿਰਦਾਰ ਨਹੀਂ ਰਹਿੰਦਾ, ਫਿਰ ਇਸੇ ਪ੍ਰਕਾਰ ਮਾਨ ਸਨਮਾਨ ਨਹੀਂ ਰਹਿੰਦਾ ਹੈ। ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ, ਭਾਈ ਇਹ ਵਡਿਆਈ ਸੱਚੇ ਨਾਮ ਦੀ ਸੱਚੇ ਮਾਰਗ ਤੇ ਚਰਨੇ ਕਰਕੇ ਹੀ ਪ੍ਰਾਪਤ ਹੁੰਦੀ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਗੋਬਿੰਦ ਤਿਆਗ ਆਨ ਲਾਗਹੇ।
0: ਮਹਾਰਾਜ ਜਿਹੜੇ ਫਿਰ ਬੰਦਗੀ ਨਹੀਂ ਕਰਦੇ ਤਿੰਨਾਂ ਦੀ ਕੀ ਦਸ਼ਾ ਹੁੰਦੀ ਏ? ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਗੋਬਿੰਦ ਸ੍ਰਿਸ਼ਟੀ ਦੇ ਰਖਵਾਲਾ ਰੂਪ ਪਰਮੇਸ਼ਰ ਜੀ ਦੀ ਬੰਦਗੀ ਛੱਡ ਕੇ ਹੋਰਨਾ ਹੋਰਨਾ ਅਡੰਬਰਾਂ ਵਿੱਚ ਲੱਗ ਜਾਂਦੇ ਨੇ, ਇਸੇ ਪ੍ਰਕਾਰ ਕਰਮ ਕਾਂਡਾਂ ਵਿੱਚ ਲੱਗ ਜਾਂਦੇ ਹਨ।
1: ਭਾਈ
0: ਉਹਨਾਂ ਦੀ ਹਾਲਤ ਤੇ ਇਵੇਂ ਜਾਣੋ ਜਿਵੇਂ ਕਿਸੇ ਨੂੰ ਅੰਮ੍ਰਿਤ ਪ੍ਰਾਪਤ ਹੋਵੇ, ਉਹ ਅੰਮ੍ਰਿਤ ਨੂੰ ਡਾਰ ਸੁੱਟ ਦੇਵੇ, ਭੂਮ ਪੱਗ ਹੈ ਤੇ ਧਰਤੀ ਦੇ ਉੱਪਰ ਲਿਟਣਾ ਸ਼ੁਰੂ ਕਰ ਦੇਵੇ। ਜਿਵੇਂ ਬੱਚਿਆਂ ਨੂੰ ਕੋਈ ਵਸਤੂ ਨਾ ਮਿਲੇ ਤੇ ਜਿੱਦ ਕਰਦੇ ਧਰਤੀ ਤੇ ਲੇਟਦੇ ਨੇ ਨਾ, ਘੱਟੇ ਤੇ ਲੇਟਦੇ ਨੇ, ਸਾਰੇ ਧੂੜ ਦੇ ਨਾਲ ਭਰ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਹੜੇ ਅੰਮ੍ਰਿਤ ਨਾਮ ਨੂੰ ਨਹੀਂ ਜਪਦੇ ਨਾ, ਛੱਡ ਜਾਣੋ ਉਹਨਾਂ ਨੇ ਜਿਵੇਂ ਅੰਮ੍ਰਿਤ ਨਾਮ ਨੂੰ ਛੱਡ ਕੇ ਧਰਤੀ ਤੇ ਲੇਟ ਕੇ ਆਪਣੇ ਆਪ ਨੂੰ ਮਿੱਟੀ ਦੇ ਨਾਲ ਮਿੱਟੀ ਹੀ ਕਰ ਲਿਆ ਹੋਵੇ, ਲੋਕ ਪਰ ਲੋਕ ਹੀ ਵਾ ਲਿਆ ਹੋਵੇ। ਇਹ ਜਿਹੜਾ ਪਾਠ ਆਸਕਤ ਕਰਨਾ ਹੈ ਜੀ, ਫਿਰ ਪੜ੍ਹ ਦਿਓ।
1: ਦਿਖਾ ਰਸ ਸਿਉ ਆਸਕਤ
0: ਆਸਕਤ
1: ਆਸਕਤ ਕਿਉਂ ਮੂੜੇ?
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਆਸਕਤ ਵਿਸ਼ੇਸ਼ ਕਰਕੇ ਖਿੱਚ ਪ੍ਰਤੀਤ ਕਰਨੀ। ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜਦੋਂ ਆਪਣੇ ਵੱਲ ਨੂੰ ਆਕਰਸ਼ਣ ਸ਼ਕਤੀ ਦੇ ਨਾਲ ਖਿੱਚਦੇ ਹੋ ਨਾ ਤੇ ਸਾਰੇ ਆਪ ਜੀ ਦੇ ਅੰਦਰ ਮਿਲ ਜਾਂਦੇ ਨੇ। ਆਸਕਤ ਤੋਂ ਭਾਵ ਹੈ ਆਕਰਸ਼ਣ ਸ਼ਕਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਇਹ ਭਾਈ ਵਿਸ਼ੇ ਵਿਕਾਰਾਂ ਦੇ ਰਸ ਦੇ ਵਿੱਚ ਤੇ ਇਸ ਦੀ ਆਕਰਸ਼ਣ ਸ਼ਕਤੀ ਦੇ ਨਾਲ ਮੂਰਖਾ ਤੂੰ ਕਿਉਂ ਖਿੱਚਿਆ ਜਾ ਰਿਹਾ ਹੈ?
1: ਰਸ ਸਿਉ ਆਸਕਤ ਮੂੜੇ।
0: ਹੇ ਮੂਰਖਾ, ਇਹ ਜਿਹੜਾ ਤੇਰੇ ਮਨ ਦੇ ਅੰਦਰ ਵਿਸ਼ੇ ਵਿਕਾਰਾਂ ਦਾ ਮੋਹ ਲੱਗ ਰਿਹਾ ਨਾ, ਵਿਸ਼ੇ ਵਿਕਾਰਾਂ ਦੀ ਆਕਰਸ਼ਣ ਸ਼ਕਤੀ ਦੇ ਨਾਲ ਖਿੱਚਿਆ ਜਾ ਰਿਹਾ, ਉਸ ਦੀ ਆਕਰਸ਼ਣ ਸ਼ਕਤੀ ਦਾ ਤਿਆਗ ਕਰ।
1: ਸੁਖਮਾਨ
0: ਕਿਉਂ ਇਹਨਾਂ ਵਿਸ਼ੇ ਭੋਗਾਂ ਦੇ ਵਿੱਚ ਸੁਖ ਮੰਨਿਆ? ਯਾਦ ਰੱਖ ਜਦੋਂ ਬਹੁਲਤਾ ਦੇ ਵੱਸ ਹੋ ਕਰਕੇ ਐਸੇ ਵਿਸ਼ੇ ਭੋਗਾਂ ਨੂੰ ਭੋਗਣਾ ਕਰੇਗਾ ਤੇ ਤੇਰਾ ਜਿਹੜਾ ਸਰੀਰ ਇਹ ਵੀ ਰੋਗੀ ਹੋ ਜਾਵੇਗਾ, ਮਨ ਜਿਹੜਾ ਹੈ ਨਾਮ ਵੱਲੋਂ ਆਲਸ ਕਰੇਗਾ। ਕਿਉਂ ਇਹਨਾਂ ਵਿਸ਼ੇ ਸੁਖਾਂ ਦੇ ਵਿੱਚ ਤੂੰ ਸੁਖ ਮੰਨ ਲਿਆ ਹੈ?
1: ਕ੍ਰੋਧ ਲੋਭ ਵਿਆਪਿਓ।
0: ਜਿਨ੍ਹਾਂ ਦੇ ਤਾਈ ਕਾਮ ਵਿਆਪ ਰਿਹਾ ਹੈ, ਕ੍ਰੋਧ ਵਿਆਪ ਰਿਹਾ ਹੈ, ਲੋਭ ਵਿਆਪ ਰਿਹਾ ਹੈ, ਇਸੇ ਪ੍ਰਕਾਰ
1: ਕ੍ਰੋਧ ਲੋਭ ਵਿਆਪੇ।
0: ਭਾਈ ਜਿਨ੍ਹਾਂ ਦੇ ਮਨ ਦੇ ਅੰਦਰ ਵਿਸ਼ੇ ਰਸ ਦੀ ਆਸਕਤ ਆਕਰਸ਼ਣ ਸ਼ਕਤੀ ਪੈਦਾ ਹੋ ਗਈ ਹੈ ਨਾ, ਕਾਮ ਉਹ ਕਾਮੀ ਹੋ ਗਏ ਨੇ, ਲੋਭ ਉਹ ਲੋਭੀ ਹੋ ਗਏ ਨੇ, ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਕ੍ਰੋਧ ਉਹ ਕ੍ਰੋਧੀ ਹੋ ਗਏ ਨੇ। ਕਾਲ ਆ ਕਰਕੇ ਤਿੰਨਾਂ ਦੇ ਤਾਂ ਹੀ ਵਿਆਪਦਾ ਹੈ।
1: ਹੀ ਕੀ ਖਾਨ।
0: ਭਾਈ ਇਹ ਜਿਹੜੇ ਕੀਤੇ ਹੋਏ ਕਰਮ ਨੇ ਨਾ, ਉਹਨਾਂ ਵਾਸਤੇ ਜਨਮ ਮਰਨ ਦੇ ਦੁੱਖਾਂ ਦੀ ਖਾਣ ਹੋ ਨਿਬੜਦੀ ਹੈ। ਜਨਮ ਮਰਨ ਦੇ ਦੁੱਖ ਨਹੀਂ ਉਹਨਾਂ ਦੇ ਮਿਟਦੇ।
1: ਪਾਵਨ ਸਰਨ ਆਇਓ।
0: ਮਹਾਰਾਜ ਫਿਰ ਉਧਾਰ ਕਿਵੇਂ ਹੋਵੇ? ਕਾਮੀ ਕ੍ਰੋਧੀ ਲੋਭੀ ਤੇ ਅਸੀਂ ਵੀ ਹੋ ਰਹੇ ਹਾਂ, ਖਾਣ ਪੀਣ ਭੋਗਣ ਦੇ ਪ੍ਰੇਮੀ ਤਾਂ ਅਸੀਂ ਵੀ ਹੋ ਰਹੇ ਹਾਂ, ਮਹਾਰਾਜ ਸਾਡਾ ਪਾਰ ਉਤਾਰਾ ਕਿਵੇਂ ਹੋਵੇ? ਹਜ਼ੂਰ ਫਰਮਾਉਂਦੇ ਨੇ ਭਾਈ ਸਤਿਗੁਰਾਂ ਦੇ ਚਰਨਾਂ ਵਿਖੇ ਆ ਕਰਕੇ ਇਵੇਂ ਬੇਨਤੀਆਂ ਕਰੋ, ਪਤਤ ਪਾਵਨ ਸਰਨ ਆਇਓ। ਹੇ ਪਤਤਾਂ ਨੂੰ ਪਾਵਨ ਕਰਨ ਵਾਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਆਇਆ ਹਾਂ।
1: ਹਰ ਨਾਨਕ ਜਾਨ
0: ਉਧਾਰ। ਮਹਾਰਾਜ ਮੇਰਾ ਉਧਾਰ ਕਰ ਦੇਣਾ ਕਰੋ। ਸਾਧ ਸੰਗਤ ਜੀ, ਕੁਛ ਥਾਵਾਂ 'ਤੇ ਇਹ ਪਾਠ ਉਧਰ ਆਉਂਦਾ ਹੈ, ਹੁਣ ਵੀ ਅੱਜ ਦੀ ਕਥਾ ਦੇ ਵਿੱਚ ਵੀ ਇਸ ਤੋਂ ਪਹਿਲੇ ਸ਼ਬਦ ਦੇ ਅੰਦਰ ਇਹ ਪਾਠ ਉਧਰ ਆਇਆ ਸੀ, ਪਰ ਇੱਥੇ ਇਹ ਪਾਠ ਉਧਾਰ ਕੀਤਾ ਜਾਵੇਗਾ। ਉਧਾਰ ਨਾਨਕ ਜਾਨ, ਉਧਾਰ ਦਾ ਅਰਥ ਹੈ ਉਧਾਰ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨਾਂ ਦੀ ਸ਼ਰਨ ਵਿਖੇ ਆਇਆ ਹਾਂ, ਆਪ ਜੀ ਪਤਤ ਪਾਵਨ ਹੋ, ਪਤਤਾ ਨੂੰ ਪਾਵਨ ਕਰਨਾ ਆਪ ਜੀ ਦਾ ਬਿਰਧ ਆਪ ਜੀ ਦਾ ਸੁਭਾਅ ਹੈ। ਮਹਾਰਾਜ ਚਰਨਾਂ ਦੀ ਸ਼ਰਨ ਵਿੱਚ ਆਏ ਨੂੰ ਜਾਣ ਕਰਕੇ, ਸ਼ਰਨਾਗਤ ਜਾਣ ਕਰਕੇ ਉਧਾਰ ਮੇਰਾ ਉਧਾਰ ਕਰ ਦਿਓ, ਮੇਰਾ ਪਾਰ ਉਤਾਰਾ ਕਰ ਦਿਓ, ਸੰਸਾਰ ਸਾਗਰ ਤੋਂ ਮੁਕਤੀ ਰੂਪੀ ਕਿਨਾਰੇ 'ਤੇ ਮੈਨੂੰ ਪਾਰ ਉਤਾਰ ਦੇਣਾ ਕਰੋ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਪਰਮ ਦਇਆਲਤਾ ਪਰਮ ਕਿਰਪਾਲਤਾ ਕਰਕੇ ਕਾਨੜਾ ਰਾਗ ਦੇ ਅੰਦਰ ਅੰਮ੍ਰਿਤਮਈ ਉਪਦੇਸ਼ਾਂ ਦੁਆਰਾ ਸ਼ੁਭ ਸਿੱਖਿਆ ਦੇਣਾ ਕੀਤੀ ਏ, ਜਿਸ ਦੇ ਨਾਲ ਜੋ ਮਨ ਦੇ ਅੰਦਰ ਬੁਰਿਆਈਆਂ ਨੇ ਤਿੰਨਾਂ ਦਾ ਉਭਾਵ ਹੋਵੇ, ਸ਼ੁਭ ਗੁਣ ਪ੍ਰਗਟ ਹੋਣ, ਸਾਧ ਸੰਗਤ ਦਾ ਪ੍ਰੇਮ ਹਿਰਦੇ ਦੇ ਅੰਦਰ ਉਜਾਗਰ ਹੋਵੇ, ਸਤਿਗੁਰੂ ਜੀ ਦੀ ਮਹਾਨਤਾ ਦਾ ਪਤਾ ਲੱਗੇ, ਸਤਿਗੁਰੂ ਜੀ ਦੁਆਰਾ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤ ਨਾਮ ਦੀ ਵਡਿਆਈ ਸਤਿਗੁਰਾਂ ਨੇ ਕਥਨ ਕੀਤੀ ਏ, ਜਿਸ ਨੂੰ ਜਪ ਕਰਕੇ ਜਿੱਥੇ ਸਿਮਰਨ ਵਾਲੇ ਤਰਦੇ ਨੇ, ਭਜਨ ਵਾਲੇ ਸਾਧੂ ਜਨ ਤਰਦੇ ਨੇ, ਉੱਚੇ ਕਿਰਦਾਰ ਵਾਲੇ ਤਰਦੇ ਨੇ, ਉੱਥੇ ਪਤਤਾ ਦਾ ਵੀ ਉਧਾਰ ਹੋ ਜਾਂਦਾ। ਐਸੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਮੂਰਖ ਵੀ ਤਰਦੇ ਨੇ, ਅੰਧ ਮੂਰਖ ਵੀ ਤਰਦੇ ਨੇ, ਘੋਰ ਮੂਰਖ ਵੀ ਤਰਦੇ ਨੇ, ਪਸ਼ੂ ਪ੍ਰੇਤ ਮੁਗਦ ਕਉ ਤਾਰੇ ਪਾਹਨ ਪਾਰ ਉਤਾਰੈ। ਐਸੀਆਂ ਵਡਿਆਈਆਂ ਪੂਰੇ ਸਤਿਗੁਰੂ ਜੀ ਦੀਆਂ ਅਤੇ ਸਤਿਗੁਰੂ ਜੀ ਦੇ ਦੁਆਰਾ ਬਖਸ਼ਿਸ਼ ਕੀਤੇ ਅੰਮ੍ਰਿਤ ਨਾਮ ਦੀਆਂ ਹਨ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ। ਮਹਾਰਾਜ ਜੋ ਆਪ ਜੀਆਂ ਨੇ ਆਪਣੇ ਅੰਮ੍ਰਿਤਮਈ ਬਚਨਾਂ ਦੁਆਰਾ ਸ਼ੁਭ ਉਪਦੇਸ਼ ਦੀ ਦਾਤ ਬਖਸ਼ੀਏ ਅਤੇ ਇਸ ਸ਼ੁਭ ਉਪਦੇਸ਼ ਨੂੰ ਗੁਰਬਾਣੀ ਦੇ ਭਾਵ ਨੂੰ ਸਾਡਿਆ ਮਨਾਂ ਦੇ ਅੰਦਰ ਵਸਾ ਦੇਵੋ, ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰਨਾ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪੰਚਮੀ ਦਾ ਦਿਹਾੜਾ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵੱਲੋਂ ਮਿਤੀ 1-10-2026 ਨੂੰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਗੁਰਪੁਰਬ ਲਈ ਸ਼ੱਕਰਪਾਰੇ ਪ੍ਰਸ਼ਾਦ ਬਣਦਾ ਹੈ। ਪ੍ਰਸ਼ਾਦ ਸ਼ੱਕਰਪਾਰੇ ਦੀਆਂ ਪਰਚੀਆਂ ਮਿਤੀ 28-9-2026 ਤੋਂ ਕੱਟਣੀਆਂ ਪ੍ਰਾਰੰਭ ਕੀਤੀਆਂ ਜਾਣਗੀਆਂ। ਚਾਹਵਾਨ ਸੰਗਤਾਂ ਪਰਚੀਆਂ ਮਿਤੀ 1-10-2026 ਤੱਕ ਲਿਖਾਰੀ ਕਾਊਂਟਰ ਤੋਂ ਪ੍ਰਾਪਤ ਕਰ ਸਕਦੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਉਮਰ ਸੁਹਾਈ ਸਰਸ ਅਹੀਰੀ ਲੈ ਪਹਾਰ ਜਾ ਸੰਗ ਲਾਈ ਪਾਂਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਣ ਓ ਆਹੇ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ

ਗੱਜ ਗੱਜ ਕਰ ਰੱਖ ਜਾਵੇ, ਸੋਨੇ ਹਾਲ ਹੋ ਜਾਵੇ। ਸਤਿ ਸ੍ਰੀ ਅਕਾਲ।

ਸ੍ਰੀ ਗੁਰੂ ਗ੍ਰੀਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਟ ਹਾਜ਼ਰ ਹੋਈ ਹੈ। ਆਪ ਜੀ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਭ ਨੇ।

0: ਦੁਹੇ ਦਾਈ ਦਾਇਆ ਕੇ ਲੈ ਸਕਲ ਜਗਤ ਚੰਗਿਆਈਆਂ ਬੁਰੀਆਂ ਵੱਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ
1: ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ।

ਤਵ ਪ੍ਰਸਾਦ ਕਬਿਤ ਕੂਕਮਲ ਹਾਰੀ ਗਜ ਗਦਹਾ ਵਿਭੂਤ ਦਾਰੀ ਗਿੱਧੂਆ ਮਸਾਨ ਬਾਸ ਕਰਿਓ ਕਰਤ ਹੈ ਕੂਕਮਟ ਬਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੇ ਮੋਨ ਸਾਦੇ ਮਰਤ ਹੈ ਬਿੰਦ ਕੇ ਸਦਈਆ ਤਾਹੀ ਹੀ ਜਕੀ ਵਡਈਆ ਦੇ ਤਮੰਦਰਾ ਸਦੀਵ ਪਾਏ ਨੰਗੇ ਫਿਰਤ ਹੈ ਅੰਗਨਾ ਦੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਿਹੀਨ ਚੀਨ ਕੈ ਸਕੈ ਤਰਤ ਹੈ ਭੂਤ ਬਨ ਚਾਰਿ ਛਿਤ ਛੌਨ ਸਭ ਦੂਤਾ ਧਾਰੀ ਪੌਨ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਅਤ ਤੁਗਉਨ ਕੇ ਜਯ ਬ੍ਰਿਗ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇ ਤਬ ਗੁਲਾਬ ਡਾਲ ਬ੍ਰਿਗ ਧਿਆਨੀ ਠਾਨੀਅਤ ਹੈ ਜੇਤੇ ਵੱਡੇ ਗਿਆਨੀ ਤਿੰਨੋ ਜਾਨੀ ਪੈ ਪਖਾਨੀ ਨਾਹੇ ਅਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਬੂਚਰੀ ਕੇ ਜਈਆ ਕਹਿ ਨਭ ਕੇ ਉਡਈਆ ਸੋਚ ਰਈਆ ਕਹਿ ਵਖਾਨੀ ਹੈ ਫਲ ਕੇ ਬਛਈਆ ਤਾਹੇ ਬਾਂਦਰੀ ਕੇ ਜਈਆ ਕਹਿ ਆਦਿਸ ਫਿਰਈਆ ਤਦ ਭੂਤ ਕੇ ਪਛਾਨੀ ਹੈ ਜਲ ਕੇ ਤਰਿਆ ਕੋ ਗੰਗੇ ਰਿਸੀ ਕਹਤ ਜਗ ਆ ਕੇ ਬਛਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਭ ਕੌਲ ਜੇਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇਨ ਚਾਰੀ ਰਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਈਆ ਨਾਮ ਕੰਸ ਕੋ ਪਥਈਆ ਜੰਬ ਦੂਤ ਕਹੀਅਤ ਹੈ ਮੂਡ ਰੂਡ ਪੀਡਤ ਨਾ ਗੂੜਤਾ ਕੋ ਭੇਦ ਪਾਵੇ ਪੂਜਤ ਨਾ ਤਾਹੇ ਜਾ ਕੇ ਰੱਖੇ ਰਹੀਅਤ ਹੈ ਵਿਸ਼ਵਪਾਲ ਜਗਤਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋ ਕਿ ਜੱਟਾਧਾਰੀ ਸਤਿ ਸੱਚ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਭਾਵਕ ਪਾਵਨ ਹੋਮ ਅਦੋ ਮੁਖ ਏਕ ਪਾਏ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਬੇਦ ਬੇਦ ਔਕ ਤੇਵ ਨੇਤ ਨੇਤ ਕੈ ਕਹਤ ਹੈ ਨਾਚਤ ਫਿਰਤ ਮੂਰ ਬਾਦਰ ਕਰਤ ਘੋਰ ਧਾਮਨੀ ਅਨੇਕ ਭਾਵ ਕਰਿਓ ਕਰਤ ਹੈ ਚੰਦਰਮਦ ਸੀਤਲ ਨਾ ਸੂਰਜ ਸੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸਿਆਦ ਬ੍ਰਹਮਾ ਸੇ ਨ ਬੇਦ ਚਾਰੀ ਸਨਤ ਕੁਮਾਰ ਸੇ ਤਪਸਨ ਅਨਤ ਹੈ ਗਾਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੇ ਫਿਰਾਏ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸ਼ਨ ਕਿਤੇ ਬੇਦ ਯੋ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ ਮੋਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਗੰਬਰ ਕਿਤੇ ਗਾਨੇ ਨਾ ਪਰਤ ਏਤ ਭੂਮ ਹੀ ਤੇ ਹੋਏ ਕੇ ਫੇਰ ਭੂਮ ਹੀ ਮਿਲਾਏ ਹੈ ਜੋਗੀ ਜਤਿ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀਬ ਔਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੋਜ ਦੰਡ ਕੋ ਕਰਤ ਹੈ ਦਾਰਸ ਦਿੱਲੀ ਸਰ ਦ੍ਰੋਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਦੋਪ ਜੀ ਕਬਟ ਵੇਸ ਪੋਸ ਦੀ ਅਨੇਕ ਦਾ ਨਿਭਾਵਤ ਹੈ ਸੀਸ ਕਹੋ ਗਾਹ ਭਯ ਮਲ ਜੋ ਪਿਕਾੜਤ ਅਨੇਕ ਡੰਡ ਸੋ ਤੋ ਨਾ ਡੰਡਾਉ ਤੇ ਅਸ ਡਾਂਗ ਅਤ ਦੀਸ ਕਹੋ ਕਹਾਂ ਭਯ ਰੋਗੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨਾ ਮੁੰਡ ਨੇ ਹੋਰਾਇਓ ਆਦੇਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀ ਨੇ ਏਕ ਭਾਵਨਾ ਵਿਹੀਨ ਕੈ ਸਭਾਵੇ ਜਗ ਦੀਸ ਕਹੋ ਸੀਸ ਪਟ ਕਦ ਜਗ ਕਾਨ ਮੈਂ ਖਜੂਰਾ ਦਸ ਮੁੰਡ ਛੱਡ ਕਦ ਮਿੱਤਰ ਪੁੱਤਰ ਹੂੰ ਕਸੋਕ ਸਾਂ ਆਕ ਕੋ ਚਰਈਆ ਫਲ ਫੂਲ ਕੋ ਬਛਈਆ ਸਦਾ ਬਨ ਕੋ ਬ੍ਰਹਮਈਆ ਔਰ ਦੂਸਰੋ ਨਬੋਕ ਸਾਂ ਕਹਾਂ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀ ਜੇ ਜੋ ਕਸਾਂ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਭਾਵਨਾ ਵਿਹੀਨ ਕਸ ਭਿੱਟ ਪਰ ਲੋਕ ਸਾਂ ਨਾ ਛੋਈ ਕਰਤ ਮੂਰ ਦਾਦਰ ਕਰਤ ਸ਼ੋਰ ਸਦਾ ਗਨ ਘੋਰ ਗਨ ਕਰਿਓ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਗ ਧਰਤ ਹੈ ਪਾਹਨ ਅਨੇਕ ਜੋਗ ਏਕ ਠੋਰ ਪਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂਜੇ ਲੀਨ ਭਾਵਨਾ ਯਕੀਨ ਦੀਨ ਕੈਸ ਕੈ ਤਰਤ ਹੈ ਜੈਸੇ ਏਕ ਸੋਂਗੀ ਕਹੂੰ ਜੋ ਕੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਬਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਗ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਤਰ ਪੁਕਾਰੇ ਪਰ ਸੀਤ ਕਾਲ ਗੁੰਚਰ ਓਗਾਦਹਾ ਅਨੇਕ ਦਾ ਪੁਕਾਰਹੀ ਕਹਾ ਭਯੋ ਜੋ ਪਿਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਟਾਕ ਉਠਾਰਨ ਸੋ ਮਾਰਹੀ ਕਹਾ ਭਯੋ ਫਾਂਸੀ ਡਾਰ ਬੂਡ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵੀਨ ਕੈਸ ਗਿਆਨ ਕੋ ਵਿਚਾਰਹੀ
ताप के सहित जो पे पाइये अतापनाथ तापना अनेकता नंगाइल सहत है। जाप के किए जो पे पायत अजाप देव पूतना सदीव तुही उचरत है। नभ के उड़ते जो पे नारायण पाइयत अनल आकाश पंछी डोल बो करत है। आग में जरते गत रांड की बरत कर पताल के पास की भुजंग न तरत है। कू भयो मुंडिया सन्यासी को जो की भयो को ब्रह्मचारी को जति अनुमान बो हिंदू तुरक को राबजी इमाम साफी मानस की जात सब एक पहचान बो। करता करीम सुई रस करही मोई दूसरों न भेद कोई भूल भ्रम मान बो। एक ही किसेव सब ही कुकुर देव एक एक ही स्वरूप सब एक ज्योत जान बो। देहु राम सीत सोई पूजाओ निवाज ओई मान सब एक पे अनेक को भ्रमाव है। देवता देव जश गंधर्व तुरक हिंदू न्यारे न्यारे देशन के भेष को प्रभाव है। एक नैन एक कान एक देह एक बान खाक बाद आतस ओ आप को रलाव है। अल्लाह अभेक सोई पुरान यो कुरान ओई एक ही स्वरूप सब एक ही बनाव है। जैसे एक आग ते कनू का कोट आग उठे न्यारे न्यारे हो के फिर आग में मिलाहेंगे। जैसे एक धूर ते अनेक धूर पूरत है धूर के कनू का फिर धूर ही समाहेंगे। जैसे एक नद ते तरंग कोट उपजत है पान के तरंग सब पान ही कहेंगे। तैसे विश्व रूप ते अभूत भूत प्रकट होए ताही ते उपज सब ताही में समाहेंगे। केते कछ मछ केते उन को करत भज केते अच वच हो सपच उड़ जाएंगे। केते नब बीच अच पच को करेंगे भज केत ब्रत अच।

ਭੂਤਾਛੂਤ ਮਤੰਗਨ ਗਾਧ ਪਿਆਦ ਅਨਾਦ ਗਤੰਗਨ ਖੇਦ ਭੇਦ ਅਛੇਦ ਨਰੰਗ ਜੇ ਚਾਰ ਚਤੁਰਦੇਸ ਚੱਕਰ ਫਿਰੰਗ ਜਹ ਰਾਗ ਨਰੰਗ ਨਰੇਖ ਰੁਗੰਗ ਜੇ ਸੋਕ ਨ ਭੂਕ ਨ ਜੋਕ ਜੁਗੰਗ ਭੂ ਭੰਜਨ ਗੰਜਨ ਆਦਿ ਸਿਰੰਗ ਜੇ ਬੰਦਤ ਦੇਵ ਦੇਵ ਨਰੰਗ ਗਣ ਕਿੰਨਰ ਜਛ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਭਾਨ ਗੰਜ ਪ੍ਰਤੰਗ ਜੇ ਪਾਰਨ ਪਾਵਤ ਪੂਰ ਮਤੰਗ ਅਨਖੰਡ ਸਰੂਪਾ ਡੰਡ ਪ੍ਰਭਾ ਜੈ ਜੰਪਤ ਭੇਦ ਪੁਰਾਣ ਸਭਾ ਜੇ ਵੇਦ ਕਤੇ ਵ ਅਨੰਤ ਕਹੈ ਜੈ ਭੂਤ ਅਭੂਤ ਨ ਭੇਦ ਲਹੈ ਜਹ ਵੇਦ ਪੁਰਾਣ ਕਤੇ ਵਜਪੈ ਸੁਤ ਸਿੰਧਾ ਦੋ ਮੁਖ ਤਾਪ ਤਪੈ ਕਈ ਕਲਪਨ ਲੋ ਤਵ ਤਾਪ ਕਰੈ ਨਿਹ ਨੈਕ ਕਿਰਪਾ ਨਿਤ ਪਾਨ ਪਰੈ ਜੇ ਫੋਕਟ ਧਰਮ ਸਵੈ ਤਜ ਹੈ ਇਕ ਚਿਤ ਕਿਰਪਾ ਨਿਤ ਕੋ ਜਪ ਹੈ ਤਿਉ ਆਪ ਸਾਗਰ ਕੋਤਰ ਹੈ ਭਉ ਭੂਲ ਨ ਦੇਹ ਪੁਨਰਧਰ ਹੈ ਇਕ ਨਾਮ ਬਿਨਾ ਨਹੀਂ ਕੋਟ ਪ੍ਰਤੀ।

ਪਰ ਜਦ ਬਭੂਤਨ ਭੈ ਅਨੰਤ ਤਉ ਕਹੋ ਜਥਾਵਤ ਤ੍ਰੈਣ ਤੰਤ ਕਰਤਾ ਕਰੀ ਮਕਾਦਰ ਕਿਰਪਾਲ ਅਦਵੈ ਅਭੂਤਨ ਭੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ ਕਈ ਉਚ ਨੀਚ ਕਿਉ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਉ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪਲਟ ਸੂਰਤ ਸਿਜ

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਾਹੀ ਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡੀਆ ਉਦਾਸੀ ਜੋ ਗੁਦਵਾਰ ਦਾ ਹੀ ਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀ ਅਤ ਹੈ ਕਰਤੇ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਾਹੀ ਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾਵਾਰ ਪਾਈਏ ਨਾ ਪਾਰ ਪੈ ਅਪਾਰ ਕੈ ਬਹਾਨੀਏ ਅਦਵਿਆ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੈ ਰਾਸੀ ਹੈ ਅਨਾਸੀ ਕੈ ਕਮਾਨੀਏ ਜੰਤਰ ਹੂੰ ਨਜਾਤ ਜਾਗੇ ਬਾਪ ਹੂੰ ਨਮਾਏ ਤਾਂ ਕਿ ਪੂਰਨ ਪ੍ਰਭਾ ਕਿਸ ਛਡਾ ਕੇ ਅਨ ਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਨਿਜੰਤਰ ਕਹਿ ਕੇ ਜਾਨੀਏ ਤੇਜ ਹੂੰ ਕੁਤਾਰ ਹੈ ਕਿ ਰਾਜਸੀ ਕੋ ਸਾਰ ਹੈ ਕਿ ਸ਼ੁੱਧਤਾ ਕੋ ਘਰ ਹੈ ਕਿ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕਿ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕਿ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀ ਮਨ ਕੋ ਕਾਰਕ ਹੈ ਸਾਧਨ ਕੋ ਰਚਕ ਹੈ ਗੁਣਨ ਕੋ ਉਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੁੱਧ ਕੋ ਅਭੂਤ ਹੈ ਕਿ ਅਛੇ ਅਭਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬ ਕੋ ਦੇਹੰਦਾ ਹੈ ਗਨੀ ਮਨ ਕਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰਣ ਕੇ ਸਾਲ ਹੈ ਕਿ ਮਿਤਰਨ ਕੋ ਭੁਗਤ ਹੈ ਕਿ ਬ੍ਰਿਧਤਾ ਕੇ ਵਾਸੀ ਹੈ ਜੋਗ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਵਾਸ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸ਼ੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਇਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਇਸਤਰੀ ਹੈ ਨਰ ਹੈ ਵਿਸ਼ਵ ਕੋ ਭਰਨ ਹੈ ਕਿ ਅਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਭਾਰ ਪਾਰਾਵਾਰ ਹੂੰ ਕੋ ਪਾਰ ਜਗ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾਵੇ ਹੱਬਸੀ ਹਲਬਿ ਦਿਆਵੇ ਪੂਰਬੀ ਨਾ ਪਾਰ ਪਾਵੇ ਅਸਤੇ ਅਨਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਦ ਅਦਵੈ ਅਭਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਘਟਈਆ ਜੈ ਮਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਈਆ ਹੈ ਮੋਹਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਜੋਗ ਹੂੰ ਕੋ ਜੋਗ ਹੈ ਦਰਿਆ ਦਰੁਮ ਛਾਲ ਕੇ ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਦੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾਵਤ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲਿੰਦਰ ਕੇ ਕੂਲ ਕੇ ਹੰਸਨੀ ਸਿਸੀ ਹਰੂਮ ਹੀਰਾਸੀ ਹੁਸੈਨਾ ਬਾਦ ਗੰਗਾ ਕੈਸੀ ਧਾਰ ਚੱਲੀ ਸਤ ਸਿੰਧ ਰੂਲ ਕੇ ਪਾਰਾਸੀ ਪਲਾਉ ਗਠ ਰੂਪਾ ਕੈਸੀ ਰਾਮਪੁਰ ਸੂਰਸੀ ਸੁਰੰਗਾਬਾਦ ਨਿਕੇ ਰਹੀ ਜੂਲ ਕੇ ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਗੜ ਕੀਰਤ ਤੇ ਹਾਰੇ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਉ ਗਠ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨਿਕੇ ਸੋਹੀਅਤ ਹੈ ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਗਿਰ ਚਾਂਦਨੀ ਸੀ ਚਾਂਦਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗਾਧਾਰ ਬਕਾਨ ਸੀ ਬਿਲੰਦਾਬਾਦ ਕੀਰਤ ਤੇ ਹਰ ਕਿਰੋਜਿਆਰ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀ ਸਕੇ ਦੁਰੰਗੀ ਮਕਰਾਨ ਕੇ ਪ੍ਰਦੰਗੀ ਤੇਰੇ ਗੀਤ ਗਾਈਅਤ ਹੈ ਫਕਰੀ ਗੰਧਾਰੀ ਗੋਰਖ ਅਖਰੀ ਗਰਦ ਜਾਚਾਰੀ ਪਾਉਣ ਕੇ ਆਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਉ ਕਾਮ ਰੂਪ ਕਮਾਉ ਸਰਬ ਠਾਰ ਮੈਂ ਬਿਰਾਜ

Sahara,

ਜਨਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰਪੁਰਬ ਜੀ ਮਹਾਰਾਜ ਦੇ ਪਾਤਸ਼ਾਹ ਜੀ ਮਹਾਰਾਜ।

गोपाल स्वामी, गोपाल स्वामी,

ਗਏ ਮਸ਼ਕਤ ਕਾਲ ਨਾਨਕ ਦੇ ਮਗੁਜਲੇ ਕੀਤੀ ਛੁੱਟੀ ਨੂੰ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇ ਮਗੁਜਲੇ ਕੀਤੀ ਛੁੱਟੀ ਨਾਲ ਸਤਿ ਸ੍ਰੀ ਅਕਾਲ।

ਵਾਲੀਏ ਕੋਲੇ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਜੇ ਹੋਏ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਕਿਰਪਾ ਦੇ ਸਦਕਾ ਸਤਿਗੁਰੂ ਜੀ ਦੀ ਸਤਸੰਗਤ ਰੂਪੀ ਗੋਦ ਦੇ ਅੰਦਰ ਸੱਜ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਰਸ ਭਿੰਨੇ ਮਨੋਹਰ ਸ਼ਬਦਾਂ ਦੇ ਕੀਰਤਨ ਨੂੰ ਸਰਵਣ ਕਰਕੇ ਮਨ ਬਾਣੀ ਸਰੀਰ ਕਰਕੇ ਸਫਲੇ ਹੋਏ ਹੋ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਰਗੁਣ ਸਰੂਪ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰ ਚਰਣਾ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਕੱਲ੍ਹ ਦੇ ਦੀਵਾਨ ਦੇ ਅੰਦਰ ਸਰਵਣ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਵਤਾਰ ਧਾਰਿਆ ਹੈ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਬੜੀਆਂ ਖੁਸ਼ੀਆਂ ਹੋਈਆਂ, ਘਰਾਂ ਦੇ ਵਿੱਚ ਵਧਾਈਆਂ ਦਿੱਤੀਆਂ ਗਈਆਂ, ਸਾਰੇ ਮੰਗਤਿਆਂ ਨੂੰ ਰਜਵੇ ਦਾਨ ਦਿੱਤੇ ਗਏ। ਅਤੇ ਇਸ ਵੇਲੇ ਸਾਧ ਸੰਗਤ ਜੀ, ਪੰਡਿਤ ਹਰਿਦਿਆਲ ਜੀ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਬਾਬਾ ਕਲਿਆਣ ਚੰਦ ਸਾਹਿਬ ਜੀ ਦੇ ਸੁਨੇਹੇ 'ਤੇ। ਆ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਕਿਉਂਕਿ ਗੁਰਮਤਿ 'ਤੇ ਉਸ ਵੇਲੇ ਤੱਕ ਪ੍ਰਾਰੰਭ ਨਹੀਂ ਸੀ ਹੋਈ ਨਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਲਿਆ, ਉਪਰੰਤ ਆਪ ਜੀਆਂ ਨੇ ਗੁਰਮਤਿ ਪ੍ਰਗਟ ਕੀਤੀ। ਪਹਿਲਾਂ ਤਾਂ ਸਨਾਤਨ ਮਤ ਦੀ ਮਰਿਆਦਾ ਹੀ ਚੱਲਦੀ ਸੀ ਨਾ। ਸੋ ਇਸ ਪ੍ਰਕਾਰ ਜਿਵੇਂ ਜਨਮ ਕੁੰਡਲੀ ਇਤਿਆਦਿਕ ਜਨਮ ਪੱਤਰੀ ਬਣਾਈ ਜਾਂਦੀ ਸੀ, ਪੰਡਿਤ ਨੂੰ ਸੱਦਿਆ ਗਿਆ ਅਤੇ ਇਸ ਨੇ ਦਾਈ ਨੂੰ ਬੁਲਾਇਆ। ਕਹਿਣ ਲੱਗਾ, ਜੀ ਮੈਂ ਬਾਲਕ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਅਤੇ ਇਸ ਵੇਲੇ ਪੁੱਛਣਾ ਕੀਤਾ, ਬਾਲਕ ਨੇ ਪ੍ਰਗਟ ਹੋਣ ਸਮੇਂ ਕੈਸਾ ਸ਼ਬਦ ਕੀਤਾ ਸੀ? ਅਤੇ ਦਾਈ ਨੇ ਦੱਸਣਾ ਕੀਤਾ, ਵੱਡੇ ਪੁਰਖ ਜੀ ਉਹ ਬਿਗਸ ਮਿਲੇ ਹੈ। ਜਿਵੇਂ ਕੋਈ ਵੱਡਾ ਪੁਰਖ ਕਿਸੇ ਜਾਣਕਾਰ ਨੂੰ ਮਿਲੇ ਤਾਂ ਹੱਸ ਕੇ ਮਿਲਦਾ ਨਾ, ਇਵੇਂ ਇਹਨਾਂ ਨੇ ਪ੍ਰਗਟ ਹੋਣ ਸਮੇਂ ਹੱਸਣ ਦੀ ਆਵਾਜ਼ ਕੀਤੀ ਏ। ਮੇਰੇ ਹੱਥਾਂ ਰਾਹੀਂ ਇੰਨੇ ਬੱਚਿਆਂ ਨੇ ਜਨਮ ਲਿਆ, ਪਰ ਐਸਾ ਬਾਲਕ ਅੱਜ ਤੱਕ ਮੈਂ ਨਹੀਂ ਦੇਖਿਆ। ਜਿਸ ਵੇਲੇ ਸਮਾਂ ਪੁੱਛਿਆ, ਗ੍ਰਹਿ ਨਛੱਤਰਾਂ ਨੂੰ ਵਿਚਾਰਿਆ, ਸਤਿਗੁਰਾਂ ਦੇ ਬਾਲ ਰੂਪ ਵਿੱਚ ਦਰਸ਼ਨ ਕਰਨੇ ਦੀ ਇੱਛਾ ਕੀਤੀ ਏ। ਦਰਸ਼ਨ ਕਰਕੇ ਨਿਹਾਲ ਹੋਇਆ, ਗੋਡਿਆਂ ਤੱਕ ਲੰਬੀਆਂ ਪਵਿੱਤਰ ਬਾਹਾਂ ਦੇਖੀਆਂ, ਸਤਿਗੁਰੂ ਜੀ ਦੇ ਉੱਚੇ ਕੰਧੇ ਦੇਖੇ, ਚੌੜੀ ਛਾਤੀ ਦੇਖੀ, ਹੱਥਾਂ ਦੀਆਂ ਤਲੀਆਂ ਜਿਸ ਵੇਲੇ ਉੱਚੀਆਂ ਦੇਖੀਆਂ, ਸੁੰਦਰ ਨੇਤਰ ਦੇਖੇ ਨੇ, ਚੌੜਾ ਮੱਥਾ ਦੇਖਿਆ। ਅਤੇ ਇਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਸਨਮਾਨਯੋਗ ਪਿਤਾ ਬਾਬਾ ਕਲਿਆਣ ਚੰਦ ਸਾਹਿਬ ਜੀ ਨੂੰ ਕਹਿਣ ਲੱਗਾ, ਬਾਬਾ ਕਲਿਆਣ ਚੰਦ ਜੀ, ਤੁਹਾਡੇ ਸਪੁੱਤਰ ਕੋਈ ਸਾਧਾਰਨ ਬਾਲਕ ਨਹੀਂ, ਇਹ ਜਾਂ ਤਾਂ ਧਰਤੀ ਦੇ ਉੱਪਰ ਵਿਸ਼ਨੂੰ ਜੀ ਦਾ ਅਵਤਾਰ ਪ੍ਰਗਟ ਹੋਣਗੇ, ਸ਼ਿਵ ਜੀ ਦਾ ਅਵਤਾਰ ਪ੍ਰਗਟ ਹੋਣਗੇ। ਇਸੇ ਪ੍ਰਕਾਰ ਕਹਿਣ ਲੱਗਾ, ਕੁੱਲ ਦੁਨੀਆ ਦਾ ਉਧਾਰ ਕਰਨਗੇ, ਇਹਨਾਂ ਦੇ ਹੱਥ ਦੇ ਉੱਪਰ ਛਤਰ ਦਾ ਨਿਸ਼ਾਨ ਹੈ, ਦਿੱਗ ਵਿਜੈ ਕਰਨਗੇ, ਕੁੱਲ ਦੁਨੀਆ ਨੂੰ ਫਤਿਹ ਕਰਨਗੇ, ਰਾਜੇ ਮਹਾਰਾਜੇ ਪੀਰ ਸ਼ਾਹ ਫਕੀਰ ਸਭ ਇਹਨਾਂ ਦੇ ਚਰਨਾਂ ਦੇ ਉੱਪਰ ਝੁਕਣਗੇ, ਇਹਨਾਂ ਦੇ ਸੀਸ ਦੇ ਉੱਪਰ ਚੌਰ ਝੁਕੇਗਾ। ਹਸਤ ਕਮਲ ਨੂੰ ਦੇਖ ਕਰਕੇ ਕਹਿਣ ਲੱਗਾ, ਜੀ ਮੈਂ ਸਮੁੰਦਰਿਕ ਗ੍ਰੰਥ ਨੂੰ ਪੜ੍ਹਿਆ, ਜਿਸ ਦੇ ਵਿੱਚ ਸਰੀਰ ਦੇ ਚਿੰਨ ਚਿਹਨ ਵੇਖ ਕੇ ਭਵਿੱਖ ਜਾਣਿਆ ਜਾਂਦਾ। ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹਸਤ ਕਮਲ ਦੀ ਤਲੀ ਉੱਚੀ ਏ। ਇਸ ਤੋਂ ਭਾਵ ਇਹ ਹੈ ਕਿ ਇਹਨਾਂ ਦੇ ਹੱਥਾਂ ਵਿੱਚ ਬੇਅੰਤ ਮਾਇਆ ਆਵੇਗੀ, ਪਰ ਇਹ ਨਾਲ ਦੀ ਨਾਲ ਅੱਗੇ ਵਰਤਾਈ ਜਾਣਗੇ, ਮਾਇਆ ਨੂੰ ਇਕੱਤਰ ਕਰਕੇ ਰੱਖਣਗੇ ਨਹੀਂ। ਜਿਸ ਵੇਲੇ ਆਪ ਜੀਆਂ ਨੂੰ ਨਾਮ ਰੱਖਣ ਵਾਸਤੇ ਆਖਿਆ ਨਾ ਬਾਬਾ ਕਲਿਆਣ ਚੰਦ ਸਾਹਿਬ ਜੀਆਂ ਨੇ, ਅਤੇ ਬਚਨ ਕੀਤਾ, ਮੈਂ ਵਿਚਾਰ ਕਰਕੇ ਧੀਰਜ ਦੇ ਨਾਲ ਇਹਨਾਂ ਦਾ ਨਾਮ ਰੱਖਾਂਗਾ, ਕੁੱਲ ਦੀਆਂ ਰੀਤੀਆਂ ਤੁਸੀਂ ਕਰਦੇ ਰਹੋ। ਇਸ ਪ੍ਰਕਾਰ ਛੇਵੇਂ ਦਿਨ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਆਗਮਨ ਦੀ ਖੁਸ਼ੀ ਦੇ ਅੰਦਰ ਕੁੱਲ ਦੀਆਂ ਰੀਤੀਆਂ ਕੀਤੀਆਂ ਗਈਆਂ। ਜਦੋਂ 13ਵਾਂ ਦਿਨ ਹੋਇਆ, ਕੁੱਲ ਦੀ ਰੀਤੀ ਕੀਤੀ ਗਈ ਅਤੇ ਪੰਡਿਤ ਹਰਦਿਆਲ ਜੀ ਆਏ ਨੇ। ਆ ਕਰਕੇ ਦੱਸਿਆ, ਬਾਬਾ ਕਲਿਆਣ ਚੰਦ ਸਾਹਿਬ ਜੀਆਂ ਨੂੰ ਆਪ ਜੀ ਦੇ ਸਪੁੱਤਰ ਸਧਾਰਨ ਬਾਲਕ ਨਹੀਂ, ਇਹਨਾਂ ਦਾ ਨਾਮ ਮੈਂ ਨਾਨਕ ਰੱਖਿਆ ਹੈ। ਬਾਬਾ ਕਲਿਆਣ

ਗਿਆਨ ਚੰਦ ਸਾਹਿਬ ਜੀ ਕੁਛ ਹੈਰਾਨ ਹੋਏ, ਕਹਿਣ ਲੱਗੇ ਪੰਡਿਤ ਜੀ ਤੁਸਾਂ ਨੇ ਕੈਸਾ ਨਾਮ ਰੱਖਿਆ ਹੈ? ਸਾਡਾ ਖੱਤਰੀ ਘਰਾਣਾ ਹੈ। ਖੱਤਰੀ ਘਰਾਣਿਆਂ ਦੇ ਐਸੇ ਨਾਮ ਹੋਇਆ ਕਰਦੇ ਨੇ ਜਿਨ੍ਹਾਂ ਤੋਂ ਨਾਮ ਤੋਂ ਪਤਾ ਲੱਗ ਜਾਂਦਾ ਜੀ ਇਹ ਖੱਤਰੀ ਘਰਾਣੇ ਦੇ ਲੋਕ ਨੇ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਨਾ ਜੀ ਨੇ, ਉਹਨਾਂ ਦਾ ਨਾਮ ਸਾਧ ਸੰਗਤ ਜੀ ਰਾਮ ਚੰਦ ਹੈ, ਮਾਮਾ ਜੀ ਦਾ ਨਾਮ ਕ੍ਰਿਸ਼ਨ ਚੰਦ ਹੈ। ਇਸੇ ਪ੍ਰਕਾਰ ਆਪ ਜੀ ਦੇ ਦਾਦਾ ਜੀ ਦਾ ਨਾਮ ਜੋ ਇਤਿਹਾਸ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੀਵਨੀ ਦੇ ਅੰਦਰ ਵੀ ਆਉਂਦਾ, ਸੋ ਇਸੇ ਪ੍ਰਕਾਰ ਆਪ ਜੀ ਦੇ ਪਿਤਾ ਜੀ ਦਾ ਨਾਮ, ਚਾਚਾ ਜੀ ਦਾ ਨਾਮ, ਸੋ ਦਾਦੀ ਜੀ ਦਾ ਨਾਮ ਬਦਾਰਸੀ ਜੀ, ਦਾਦਾ ਜੀ ਦਾ ਨਾਮ ਸ਼ਿਵ ਰਾਮ ਜੀ, ਪਿਤਾ ਜੀ ਦਾ ਨਾਮ ਬਾਬਾ ਕਲਿਆਣ ਚੰਦ ਜੀ, ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ, ਚਾਚਾ ਜੀ ਦਾ ਨਾਮ ਚਾਚਾ ਕਾਲੂ ਜੀ, ਅਤੇ ਬਾਬਾ ਕਲਿਆਣ ਚੰਦ ਸਾਹਿਬ ਜੀ। ਕਹਿਣ ਲੱਗੇ ਸਾਡੇ ਘਰਾਣੇ ਦੇ ਨਾਮ ਦੇਖੋ, ਘਰਾਣੇ ਤੋਂ ਪਤਾ ਲੱਗ ਜਾਂਦਾ ਇਹ ਖੱਤਰੀ ਘਰਾਣੇ ਦੇ ਨਾਮ ਨੇ। ਮੁਸਲਮਾਨਾਂ ਦੇ ਨਾਮ ਹੁੰਦੇ ਨੇ, ਨਾਮ ਦੇ ਨਾਲ ਖਾਨ ਸ਼ਬਦ ਇਤਿਆਦਿਕ ਲੱਗਿਆ ਹੁੰਦਾ, ਪਤਾ ਲੱਗਦਾ ਇਹ ਮੁਸਲਮਾਨ ਕਿਸੇ ਦਾ ਨਾਮ ਹੈ। ਪਰ ਪੰਡਿਤ ਜੀ ਤੁਸਾਂ ਤੇ ਐਸਾ ਨਾਮ ਰੱਖ ਦਿੱਤਾ ਰਲਿਆ ਮਿਲਿਆ ਜਾਂ ਨਾਮ, ਨਾ ਪਤਾ ਲੱਗਦਾ ਕਿ ਨਾਨਕ ਨਾਮ ਹਿੰਦੂ ਦਾ, ਨਾ ਪਤਾ ਲੱਗਦਾ ਮੁਸਲਮਾਨ ਦਾ। ਨਾਮ ਤੁਸਾਂ ਨਾਨਕ ਰੱਖ ਦਿੱਤਾ ਹੈ, ਇਹ ਤੇ ਰਲਿਆ ਮਿਲਿਆ ਨਾਮ ਲੱਗਦਾ ਜਿਵੇਂ ਦੋਵਾਂ ਦਾ ਸਾਂਝਾ ਜਿਹਾ ਹੋਵੇ। ਤੇ ਇਸ ਵੇਲੇ ਪੰਡਿਤ ਹਰਦਿਆਲ ਜੀ ਕਹਿਣ ਲੱਗੇ ਬਾਬਾ ਕਲਿਆਣ ਚੰਦ ਸਾਹਿਬ ਜੀਆਂ ਦੇ ਤਾਂ ਹੀ ਬਾਬਾ ਜੀ, ਇਹ ਕੇਵਲ ਤਾਂ ਕੇਵਲ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਨਹੀਂ, ਇਹ ਸਮੁੱਚੀ ਮਾਨਵਤਾ ਦੇ ਕੁੱਲ ਲੁਕਾਈ ਦੇ ਸਾਂਝੇ ਹੋਣਗੇ। ਸਾਰੀ ਦੁਨੀਆ ਦੇ ਹਿੰਦੂ ਵੀ ਇਹਨਾਂ ਨੂੰ ਆਪਣਾ ਗੁਰੂ ਮੰਨਣਗੇ, ਮੁਸਲਮਾਨ ਆਪਣਾ ਪੀਰ ਮੰਨਣਗੇ, ਬਾਕੀ ਸਾਰੇ ਵੀ ਇਹਨਾਂ ਦੇ ਚਰਨਾਂ ਦੇ ਉੱਪਰ ਝੁਕਣਗੇ, ਇਹ ਸਭਨਾਂ ਦੇ ਸਾਂਝੇ ਹੀ ਹੋਣਗੇ। ਇਸ ਕਰਕੇ ਇਹਨਾਂ ਦਾ ਨਾਮ ਨਾਨਕ ਰੱਖਿਆ ਹੈ। ਫਿਰ ਪੁੱਛਿਆ ਜੀ ਨਾਨਕ ਨਾਮ ਦਾ ਅਰਥ ਕੀ ਬਣਦਾ, ਸਾਡੇ ਤਾਂ ਹੀ ਅਰਥ ਦੱਸੋ। ਅਤੇ ਇਸ ਵੇਲੇ ਪੰਡਿਤ ਹਰਦਿਆਲ ਜੀ ਕਹਿਣਾ ਕਰਦੇ ਨੇ ਨਾਨਕ ਜਿਵੇਂ ਲਿਖੀਦਾ, ਪਹਿਲਾ ਜਿਹੜਾ ਨਾਨਕ ਦਾ ਨੰਨਾ ਅੱਖਰ ਹੈ ਇਹ ਪੁਰਸ਼ਵਾਚਕ ਹੈ, ਜਿਵੇਂ ਈੜੀ ਅੱਖਰ ਹੈ ਇਸਤਰੀਵਾਚਕ ਹੈ ਨਾ। ਇੰਗਲਿਸ਼ ਦੇ ਵਿੱਚ ਏ ਬੋਲੀਏ ਅਤੇ ਪੁਲਿੰਗ ਹੈ, ਬੀ ਸੀ ਡੀ ਈ ਸਾਰੇ ਇਸਤਰੀ ਲਿੰਗ ਨੇ, ਅੱਖਰਾਂ ਦੀ ਵੀ ਬਣਤਰ ਹੈ ਨਾ, ਇਹ ਇਸਤਰੀਵਾਚਕ ਇਹ ਪੁਰਖਵਾਚਕ ਹੈ। ਕਹਿਣ ਲੱਗੇ ਜੀ ਜਿਹੜਾ ਪਹਿਲਾ ਨੰਨਾ ਹੈ ਨਾ ਉਹ ਤਾਂ ਪੁਰਖਵਾਚਕ ਹੈ, ਜਿਵੇਂ ਅਕਾਲ ਪੁਰਖ ਕਰਤਾ ਪੁਰਖ ਪਰਮੇਸ਼ਰ ਜੀ ਪੁਰਖ ਰੂਪ ਨੇ ਨਾ, ਇਹ ਨੰਨਾ ਅੱਖਰ ਪੁਰਖਵਾਚਕ ਹੈ। ਇਸੇ ਪ੍ਰਕਾਰ ਪਹਿਲਾ ਨੰਨਾ ਹੈ ਅਤੇ ਨੰਨੇ ਨੂੰ ਕੰਨਾ ਹੈ, ਅੱਗੇ ਦੋ ਅੱਖਰ ਵੱਜਦੇ ਨੇ ਨੰਨਾ ਕੱਕਾ। ਅਤੇ ਜਿਸ ਪ੍ਰਕਾਰ ਵਿਆਕਰਣ ਦੇ ਅਨੁਸਾਰ ਨੰਨੇ ਦੇ ਨਾਲ ਜਿਹੜਾ ਪਹਿਲਾ ਕੰਨਾ ਲੱਗਾ ਉਸ ਦੇ ਵਿੱਚੋਂ ਐੜੇ ਦੀ ਆਵਾਜ਼ ਨਿਕਲੇਗੀ, ਜਿਸ ਨੂੰ ਆਕਾਰ ਕਿਹਾ ਜਾਂਦਾ, ਕੰਨੇ ਦਾ ਐੜਾ ਬਣ ਗਿਆ, ਅੱਗੇ ਦੋ ਅੱਖਰ ਨੇ ਨੰਨਾ ਅਤੇ ਕੱਕਾ। ਸੋ ਇਸ ਪ੍ਰਕਾਰ ਤਿੰਨ ਅੱਖਰ ਹੋ ਗਏ ਅਨਕ, ਅਤੇ ਇਸੇ ਪ੍ਰਕਾਰ ਪੰਡਿਤ ਹਰਦਿਆਲ ਜੀ ਕਹਿਣਾ ਕਰਦੇ ਨੇ ਵਿਆਕਰਣ ਦੇ ਅਨੁਸਾਰ ਜਿਹੜਾ ਦੂਸਰਾ ਨੰਨਾ ਹੈ ਉਸ ਦੇ ਵਿੱਚੋਂ ਫਿਰ ਐੜੇ ਦੀ ਆਵਾਜ਼ ਨਿਕਲੇਗੀ, ਅੱਖਰ ਫਿਰ ਚਾਰ ਹੋ ਗਏ ਅਤੇ ਪਾਠ ਬਣ ਜਾਵੇਗਾ ਅਨ ਅੱਕ। ਅੱਕ ਦਾ ਅਰਥ ਹੈ ਦੁੱਖ, ਅਨ ਦਾ ਅਰਥ ਹੈ ਰਹਿਤ, ਅਤੇ ਪੂਰੇ ਨਾਨਕ ਪਦ ਦਾ ਅਰਥ ਬਣੇਗਾ ਐਸਾ ਪੁਰਸ਼ ਜਿਸ ਨੂੰ ਕੋਈ ਦੁੱਖ ਨਹੀਂ, ਸਾਰੇ ਦੁੱਖਾਂ ਤੋਂ ਰਹਿਤ ਹੈ, ਸੁੱਖ ਹੀ ਸੁੱਖ ਨੇ ਜਿਸ ਨੂੰ, ਸਦਾ ਆਨੰਦ ਸਰੂਪ ਹੈ, ਸੋ ਕਹੀਏ ਨਾਨਕ। ਇਸ ਪ੍ਰਕਾਰ ਨਾਨਕ ਨਾਮ ਪੰਡਿਤ ਹਰਦਿਆਲ ਜੀ ਨੇ ਰੱਖਿਆ, ਬਾਬਾ ਕਲਿਆਣ ਚੰਦ ਸਾਹਿਬ ਜੀਆਂ ਨੇ ਪ੍ਰਵਾਨ ਕੀਤਾ ਹੈ, ਸਭਨਾਂ ਨੇ ਖੁਸ਼ੀਆਂ ਦੀਆਂ ਵਧਾਈਆਂ ਦਿੱਤੀਆਂ ਨੇ, ਬਚਨ ਕਰਨਾ ਕੀਤਾ, ਜਿੰਨੇ ਵੀ ਗਰੀਬ ਗੁਰਬੇ ਆਉਣ ਰਜਵੇਂ ਦਾਨ ਦੇਣੇ ਨੇ, ਕੋਈ ਗਰੀਬ ਗੁਰਬਾ ਖਾਲੀ ਨਾ ਜਾਵੇ। ਬਾਬਾ ਕਲਿਆਣ ਚੰਦ ਸਾਹਿਬ ਜੀਆਂ ਨੇ ਵੱਧ ਚੜ੍ਹ ਕੇ ਬੇਅੰਤ ਲੋੜਵੰਦਾਂ ਗਰੀਬਾਂ ਗੁਰਬਿਆਂ ਨੂੰ, ਪੰਡਿਤਾਂ ਮੰਗਣ ਵਾਲਿਆਂ ਨੂੰ, ਜਿਹੜੇ ਵੀ ਲੋੜਵੰਦ ਨੇ ਦਾਨ ਦਿੱਤੇ ਨੇ। ਹੁਣ ਪੰਡਿਤ ਜੀ ਨੇ ਨਾਮ 'ਤੇ ਰੱਖ ਦਿੱਤਾ, ਆਪਣੇ ਘਰ ਨੂੰ ਵਾਪਸ ਮੁੜੇ ਜਾਂਦੇ ਨੇ। ਚਿੱਤ ਵਿੱਚ ਪੰਡਿਤ ਹਰਦਿਆਲ ਜੀ ਵਿਚਾਰਦੇ ਨੇ ਮੇਰਾ ਸਰੀਰ ਬੁੱਢਾ ਹੋ ਗਿਆ, ਸਰੀਰ ਬਜ਼ੁਰਗ ਹੋ ਗਿਆ, ਪਤਾ ਨਹੀਂ ਕਦੋਂ ਸਵਾਸ ਨਿਕਲ ਜਾਣੇ ਨੇ। ਮਨ ਦੇ ਅੰਦਰ ਲਾਲਸਾ ਹੈ, ਸਤਿਗੁਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪੂਰੇ ਜਗਤ ਦੇ ਜੋ ਗੁਰੂ ਨੇ ਨਾ, ਇਹ ਵੱਡੇ ਹੋਣ, ਇਹਨਾਂ ਦੀ ਵੱਡੇ ਹੋਇਆਂ ਦੀ ਲੀਲਾ ਜਗਤ ਤੋਂ ਜੀਵਾਂ ਨੂੰ ਤਾਰਨ ਵਾਲੀ ਆਪਣੀਆਂ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਤੱਕਾਂ। ਨਾਲ ਵਿਚਾਰਦੇ ਨੇ ਸਵਾਸਾਂ ਦਾ ਭਰੋਸਾ ਕੋਈ ਨਹੀਂ, ਤਨ ਕਦੋਂ ਛੁੱਟ ਜਾਣਾ। ਫਿਰ ਮਨ ਦੇ ਅੰਦਰ ਭਾਵਨਾ ਰੱਖ ਲਈ, ਸਤਿਗੁਰੂ ਜੀ ਪੂਰੇ ਸਤਿਗੁਰੂ ਨੇ, ਜੇ ਪੂਰੇ ਨੇ ਤੇ ਮੇਰੇ ਮਨ ਦੀ ਭਾਵਨਾ ਪੂਰੀ ਕਰਨਗੇ, ਮੈਨੂੰ ਇੰਨੇ ਕੁ ਸਵਾਸ ਇੰਨੀ ਕੁ ਜ਼ਿੰਦਗੀ ਜ਼ਰੂਰ ਦੇ ਦੇਣ, ਮੈਂ ਇਹਨਾਂ ਦੀ ਵੱਡਿਆ ਹੋਇਆਂ ਦੀ ਲੀਲਾ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਕਰਾਂ। ਇਸ ਪ੍ਰਕਾਰ ਕੱਲ੍ਹ ਦੇ ਪ੍ਰਸੰਗ ਦੇ ਅੰਦਰ ਆਪ ਜੀਆਂ ਨੇ ਕਥਾ ਸਰਵਣ ਕੀਤੀ ਹੈ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲ ਲੀਲਾ ਕਰ ਰਹੇ ਨੇ, ਕੌਤਕ ਵਰਤਾ ਰਹੇ ਨੇ। ਸੋ ਇਸ ਪ੍ਰਕਾਰ ਹੌਲੀ ਹੌਲੀ ਆਪ ਜੀ ਦਾ ਜਿਹੜਾ ਸਰੀਰ ਸਮੇਂ ਅਨੁਸਾਰ ਵੱਧ ਰਿਹਾ, ਇਸ ਤੋਂ ਅੱਗੇ ਜਿਵੇਂ ਅੱਜ ਦੇ ਦੀਵਾਨ ਦੇ ਅੰਦਰ
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਜੀ ਦੀ ਮਹਿਮਾ ਦਾ ਬਾਲ ਲੀਲਾ ਦਾ ਵਰਣਨ ਕਰਦੇ ਨੇ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇੱਥੋਂ ਸਾਧ ਸੰਗਤ ਜੀ ਪੰਜਵਾਂ ਅਧਿਆਇ ਪ੍ਰਾਰੰਭ ਕਰਦੇ ਨੇ। ਕਬਿੱਤ ਛੰਦ ਦੀ ਚਾਲ ਹੈ, 16-16 ਅੱਖਰਾਂ ਤੇ ਇਸ ਦਾ ਵਿਸ਼ਰਾਮ ਲੱਗਿਆ ਕਰਦਾ ਹੈ ਜੀਓ।
1: ਜਿਸ ਵੈਰਾਗ ਪ੍ਰਦ ਹਰ ਸੇ ਗਿਆਨ ਪਾਲ।
0: ਸੋ ਬਚਨ ਕਰਦੇ ਨੇ ਜਿਵੇਂ ਮੰਨਿਆ ਜਾਂਦਾ ਸਨਾਤਨ ਮਤ ਦੇ ਅਨੁਸਾਰ ਕਿ ਜਿਹੜੇ ਬ੍ਰਹਮਾ ਜੀ ਨੇ ਨਾ ਉਹ ਜੀਵਾਂ ਨੂੰ ਇਹ ਸ੍ਰਿਸ਼ਟੀ ਨੂੰ ਪੈਦਾ ਕਰਦੇ ਨੇ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼ੁਭ ਗੁਣਾਂ ਦੇ ਬ੍ਰਹਮਾ ਰੂਪ ਨੇ, ਜੋ ਸ਼ੁਭ ਗੁਣਾਂ ਦੇ ਦਾਤਾ ਨੇ। ਆਪਣੇ ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰ ਸ਼ੁਭ ਗੁਣਾਂ ਦੀ ਰਚਨਾ, ਸ਼ੁਭ ਗੁਣਾਂ ਨੂੰ ਪੈਦਾ ਕਰਦੇ ਨੇ। ਜਿਵੇਂ ਸਨਾਤਨ ਮਤ ਵਿੱਚ ਮੰਨਿਆ ਜਾਂਦਾ ਵਿਸ਼ਨੂੰ ਜੀ ਭੰਡਾਰਾ ਦਿੰਦੇ, ਰਿਜਕ ਦੇ ਕਰਕੇ ਪਾਲਦੇ ਨੇ। ਹਰ ਸੇ ਗਿਆਨ ਪਾਲ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਸ਼ਨੂੰ ਦੀ ਨਿਆਈ ਭੋਜਨ ਗਿਆਨ ਦਾ ਦਿੰਦੇ ਨੇ ਤੇ ਗੁਰਸਿੱਖਾਂ ਨੂੰ ਗਿਆਨ ਦਾ ਭੋਜਨ ਦੇ ਕਰਕੇ ਪਾਲਣਾ ਕਰਦੇ ਹਨ ਜੀ ਤਿੰਨਾਂ ਦੀ।
1: ਵਿਕਾਰ ਨਾਸ਼ ਸਤਿਗੁਰ ਦਾਸ ਕੇ।
0: ਜਿਵੇਂ ਸਨਾਤਨ ਮਤ ਵਿੱਚ ਮੰਨਿਆ ਜਾਂਦਾ ਸਿਵ ਸ਼ਿਵ ਜੀ ਸੰਘਾਰ ਕਰਦੇ ਨੇ ਜੀਵਾਂ ਨੂੰ, ਕਾਲ ਦੇ ਵਸ ਕਰਦੇ ਨੇ। ਤੇ ਕਵੀ ਜੀ ਬਚਨ ਕਰਦੇ ਨੇ ਸਤਿਗੁਰ ਦਾਸ ਕੇ, ਜਿਹੜੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਚਰਨਾਂ ਦੇ ਦਾਸ ਹੋ ਗਏ ਨੇ ਨਾ, ਸ਼ਿਵ ਸੇ ਬਿਨਾ ਵਿਕਾਰ ਨਾਸ਼। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰੋਂ ਵਿਕਾਰਾਂ ਨੂੰ ਨਾਸ਼ ਕਰਦੇ ਨੇ। ਬ੍ਰਹਮਾ ਜੀ ਸਰੀਰਾਂ ਨੂੰ ਪੈਦਾ ਕਰਦੇ ਨੇ, ਗੁਰੂ ਨਾਨਕ ਦੇਵ ਸਾਹਿਬ ਜੀ ਹਿਰਦਿਆਂ 'ਚ ਸ਼ੁਭ ਗੁਣਾਂ ਨੂੰ ਪੈਦਾ ਕਰਦੇ ਨੇ। ਵਿਸ਼ਨੂੰ ਜੀ ਭੋਜਨ ਦੇ ਕੇ ਪਾਲਦੇ ਨੇ, ਗੁਰੂ ਨਾਨਕ ਦੇਵ ਸਾਹਿਬ ਜੀ ਬ੍ਰਹਮ ਦਾ ਗਿਆਨ ਦੇ ਕੇ ਪਾਲਣਾ ਕਰਦੇ ਨੇ, ਸ਼ਿਵ ਜੀ ਸੰਘਾਰ ਕਰਦੇ ਨੇ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਵਿਕਾਰਾਂ ਦਾ ਨਾਸ਼ ਕਰਦੇ ਨੇ, ਵਿਕਾਰਾਂ ਦਾ ਸੰਘਾਰ ਕਰਦੇ ਨੇ ਭਾਈ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੇ ਵਾਸਤੇ ਸ਼ਿਵ ਜੀ ਬ੍ਰਹਮਾ ਤੇ ਵਿਸ਼ਨੂੰ ਰੂਪ ਹਨ। ਸੋ ਇਸ ਪ੍ਰਕਾਰ ਜਿਵੇਂ ਗਰਮੀ ਹੋਵੇ, ਤਪਸ਼ ਹੋਵੇ, ਸਰੀਰ ਤਪਦੇ ਹੋਣ, ਆਕਾਸ਼ ਦੇ ਅੰਦਰ ਚੰਦ ਚੜ੍ਹ ਪਵੇ ਤੇ ਚੰਦਰਮਾ ਦੀਆਂ ਜਿਸ ਵੇਲੇ ਠੰਡੀਆਂ ਰਿਸ਼ਮਾਂ ਧਰਤੀ ਦੇ ਉੱਪਰ ਪੈਂਦੀਆਂ ਨੇ, ਗਰਮੀ ਤੋਂ ਛੁਟਕਾਰਾ ਮਿਲ ਜਾਂਦਾ ਹੈ। ਤੇ ਇਸੇ ਪ੍ਰਕਾਰ ਕਵੀ ਜੀ ਸਤਿਗੁਰੂ ਜੀ ਦਾ ਮੰਗਲ ਕਰਦੇ ਨੇ। ਕਲਯੁੱਗ ਦਾ ਸਮਾਂ ਹੈ, ਇੱਕ ਕਲਯੁੱਗ ਦੀ ਕਿਰਿਆ ਤੱਤੀ ਏ, ਇੱਕ ਜੀਵਾਂ ਦੇ ਪਾਪ ਕਰਮਾਂ ਦੀ ਕਿਰਿਆ ਤੱਤੀ ਏ। ਇਸ ਕਰਕੇ ਸਰੀਰ ਅਤੇ ਮਨ ਜਿਹੜੇ ਨੇ ਨਾ ਵਿਕਾਰਾਂ ਦੀ ਤਪਸ਼ ਦੇ ਨਾਲ ਤਪ ਰਹੇ ਨੇ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਨਾਂ ਅਤੇ ਸਰੀਰਾਂ ਦੀ ਵਿਕਾਰਾਂ ਦੀ ਤਪਸ਼ ਹਰਨ ਵਾਸਤੇ ਸ਼ਾਂਤੀ ਦੇ ਚੰਦ ਸਰੂਪ ਹੋ ਕਰਕੇ ਚੜ੍ਹੇ ਨੇ, ਜੋ ਗਰੀਬ ਨਿਵਾਜ ਸਤਿਗੁਰੂ ਜੀ ਵਿਸ਼ਾਗਨ ਤੇ ਵਿਸ਼ਿਆਂ ਦੀ ਅਗਨੀ ਤੋਂ ਆਪਣੀ ਚੰਦ ਸਰੀਖੇ ਰਿਸ਼ਮਾਂ ਦੇ ਨਾਲ ਠੰਡ ਪਾ ਕਰਕੇ ਵਿਸ਼ੇ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲੇ ਨੇ, ਵਿਸ਼ਿਆਂ ਦੀ ਅਗਨੀ ਤੋਂ ਠੰਡ ਵਰਤਾਉਣ ਵਾਲੇ ਹਨ ਜੀ। ਕਾਲੀ ਬੋਲੀ ਰਾਤ ਹੋਵੇ, ਕੋਪ ਹਨੇਰਾ ਹੋਵੇ, ਕੁਛ ਨਜ਼ਰ ਨਾ ਆਉਂਦਾ ਹੋਵੇ, ਸੂਰਜ ਚੜ੍ਹ ਪਵੇ ਤੇ ਪ੍ਰਕਾਸ਼ ਹੋ ਜਾਂਦਾ ਨਾ। ਇਸੇ ਪ੍ਰਕਾਰ ਸੰਸਾਰ ਦੇ ਅੰਦਰ ਪਾਪਾਂ ਦਾ, ਬੇਮਰਿਆਦਗੀ ਦਾ, ਰਿਸ਼ਵਤਖੋਰੀ ਦਾ, ਦੂਸਰਿਆਂ ਦਾ ਧਰਮ ਖਾ ਲੈਣ ਦਾ, ਪ੍ਰਜਾ ਨੂੰ ਲੁੱਟ ਲੈਣ ਦਾ, ਵੱਧ ਚੱਲਣੀ ਦਾ ਵੱਡਾ ਭਾਰੀ ਅੰਧ ਹਨੇਰਾ ਅੰਧਕਾਰ ਕਾਲਾ ਬੋਲਾ ਹਨੇਰਾ ਛਾਇਆ ਹੋਇਆ ਸੀ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬ੍ਰਹਮ ਗਿਆਨ ਦੇ ਸੂਰਜ ਰੂਪ ਹੋ ਕਰਕੇ ਚੜ੍ਹੇ ਨੇ ਤੇ ਜਿਨ੍ਹਾਂ ਨੇ ਜਗਤ ਦੇ ਅੰਦਰ ਧਰਮ ਦਾ ਪ੍ਰਕਾਸ਼ ਕਰਕੇ ਹਨੇਰੇ ਅਤੇ ਮੋਹ ਦੀਆਂ ਫਾਹੀਆਂ ਨੂੰ ਕੱਟ ਦਿੱਤਾ ਹੈ ਜੀ।
1: ਸ਼ੁੱਧ ਮਧ ਦੀਪਕ ਦੀਪ ਦੀਪਾ।
0: ਜਿਸ ਪ੍ਰਕਾਰ ਪ੍ਰਤੱਖ ਘਰ ਦੇ ਅੰਦਰ, ਕਮਰੇ ਦੇ ਅੰਦਰ, ਮਕਾਨ ਦੇ ਅੰਦਰ ਦੀਵਾ ਜਗਾਇਆ ਜਾਵੇ ਤੇ ਰੌਸ਼ਨੀ ਹੋ ਜਾਂਦੀ ਹੈ ਨਾ, ਫਿਰ ਸਭ ਕੁਛ ਨਜ਼ਰ ਆਉਣ ਲੱਗਦਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾ ਕੀਤੀ, ਸਰੀਰਾਂ ਰੂਪੀ ਘਰਾਂ ਦੇ ਅੰਦਰ, ਸਰੀਰਾਂ ਰੂਪੀ ਮਕਾਨਾਂ ਦੇ ਅੰਦਰ ਗਿਆਨ ਦੇ ਦੀਵੇ ਨੂੰ ਜਗਾ ਦੇਣਾ ਕੀਤਾ ਹੈ ਜੀਓ।
1: ਮਾਇਆ ਭਿੰਨ ਜੀਵ ਕੋ ਦਿਖਾਵ ਸੋ ਪ੍ਰਕਾਸ਼ ਕੇ।
0: ਤੇ ਇਸ ਪ੍ਰਕਾਰ ਦੀਵਾ ਬਲਾ ਅੰਧੇਰਾ ਜਾਏ, ਬ੍ਰਹਮ ਗਿਆਨ ਦਾ ਦੀਪਕ ਜਗਾ ਕਰਕੇ ਤੇ ਜੀਵਾਂ ਦੇ ਤਾਂ ਦਿਖਾ ਦਿੱਤਾ, ਹੇ ਜੀਵ ਤੁਸੀਂ ਈਸ਼ਵਰ ਅੰਸੋ, ਮਾਇਆ ਦੇ ਮੋਹ ਤੋਂ ਤੁਸਾਂ ਨੇ ਆਪਣੇ ਮਨ ਨੂੰ ਵੈਰਾਗਵਾਨ ਰੱਖਣਾ, ਪਰਮੇਸ਼ਰ ਜੀ ਦੇ ਨਾਲ ਪਿਆਰ ਕਰਨਾ, ਤੁਸੀਂ ਜਗਤ ਵਿੱਚ ਰਹਿੰਦਿਆਂ ਵੀ ਜਗਤ ਤੋਂ ਅਸੰਗ ਰਹਿਣਾ ਹੈ। ਇਸ ਪ੍ਰਕਾਰ ਮਾਇਆ ਭਿੰਨ ਜੀਵ ਕੋ ਦਿਖਾਵੈ ਸੋ ਪ੍ਰਕਾਸ਼ ਕੇ ਹਿਰਦਿਆਂ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਕੇ ਜੀਵਾਂ ਨੂੰ ਤਿੰਨਾਂ ਦਾ ਵਾਸਤਵ ਰੂਪ ਸੰਸਾਰ ਤੋਂ ਵੱਖਰਾ ਸੰਸਾਰ ਤੋਂ ਅਸੰਗ ਦਿਖਾ ਦਿੱਤਾ ਹੈ ਜੀ।
1: ਸ਼ਰਨ ਕਰ ਪਰਨ ਹਰਨ ਡਰ
0: ਜਿਹੜੇ ਐਸੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਮੁਬਾਰਕ ਚਰਨਾਂ ਦੀ ਸ਼ਰਨ ਵਿੱਚ ਪੈ ਜਾਣਾ ਕਰਦੇ ਨੇ ਨਾ ਹਰਨ ਡਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਰਹਿਣ ਵਾਲੇ ਪਿਆਰੇ ਜਗਿਆਸੂਆਂ ਦੇ ਹਿਰਦਿਆਂ ਦੇ ਵਿੱਚੋਂ ਡਰ ਨੂੰ ਨਾਸ ਕਰ ਦਿੰਦੇ ਹਨ।
1: ਤਰਨ ਤਰਨ ਅਰਨ ਭਵ ਨਾਸ਼ਕੇ
0: ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਤ ਤੋਂ ਜੀਵਾਂ ਦੇ ਵਾਸਤੇ ਤਾਰਨ ਵਾਸਤੇ ਜਹਾਜ਼ ਦੀ ਨਿਆਈ ਨੇ। ਆਪ ਜੀਆਂ ਦੇ ਚਰਨ ਜੀਵਾਂ ਨੂੰ ਭਵ ਸਾਗਰ ਤੋਂ ਜਹਾਜ਼ ਦੀ ਨਿਆਈ ਤਾਰਨ ਵਾਲੇ ਨੇ ਤੇ ਜੀਵਾਂ ਦੇ ਭਾਵ ਨਾਸ਼ ਕੇ ਭਾਵ ਕਹੀਏ ਜਨਮ ਨਾਸ਼ ਹੋ ਜਾਣਾ ਮਰ ਜਾਣਾ ਜਨਮ ਅਤੇ ਮਰਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੱਟਣ ਵਾਲੇ ਹਨ ਜੀਓ।
1: ਦੋਹ ਸ੍ਰੀ ਬਾਲਾ ਸੰਧੁਰ ਵਾਚ
0: ਸਾਧ ਸੰਗਤ ਜੀ ਇਹ ਸਾਰਾ ਜਿਹੜਾ ਇਤਿਹਾਸ ਹੈ ਨਾ ਸੰਧੂ ਗੋਤ ਦੇ ਭਾਈ ਬਾਲਾ ਸਾਹਿਬ ਜੀ ਖਡੂਰ ਸਾਹਿਬ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੂੰ ਸਜੇ ਹੋਏ ਦੀਵਾਨ ਦੇ ਵਿੱਚ ਸੁਣਾ ਰਹੇ ਨੇ। ਸੋ ਇਸ ਪ੍ਰਕਾਰ ਕਵੀ ਜੀ ਲਿਖਦੇ ਨੇ ਸ੍ਰੀ ਬਾਲਾ ਸੰਧੁਰ ਵਾਚ ਸੰਧੂ ਗੋਤ ਦੇ ਭਾਈ ਬਾਲਾ ਜੀ ਉਚਾਰਨਾ ਕਰਦੇ ਹਨ ਜੀ। ਦੋਹਰਾ ਛੰਦ ਦੀ ਚਾਲ ਹੈ ਜੀ।
1: ਪਲਨਾ ਪਰ ਪੌਢਾ ਵਈ ਕਹੇ ਲਲਨਾ ਲੇ ਅੰਕ
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮਾਨਯੋਗ ਮਾਤਾ ਜੀ ਪਰਮ ਪੂਜਨੀਕ ਜਗਤ ਮਾਤਾ ਮਾਤਾ ਤ੍ਰਿਪਤਾ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਬਾਲ ਅਵਸਥਾ ਹੈ ਨਾ ਪਲਨਾ ਪਰ ਪੌਢਾ ਵਈ ਕਦੇ ਆਪ ਜੀਆਂ ਨੂੰ ਸੋਹਣੇ ਪੰਘੂੜੇ ਦੇ ਵਿੱਚ ਸੁਭਾਏ ਮਾਨ ਕਰ ਦਿੰਦੇ ਨੇ। ਕਹਿ ਲਲਨਾ ਲੇ ਅੰਕ ਕਦੇ ਬੜੇ ਪਿਆਰ ਦੇ ਬੋਲਾਂ ਨੂੰ ਬੋਲਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੂੰ ਸਨਮਾਨਯੋਗ ਮਾਤਾ ਜੀ ਆਪਣੀ ਗੋਦ ਦੇ ਵਿੱਚ ਲੈ ਲੈਂਦੇ ਹਨ।
1: ਲਾਲਤ ਮਾਤ ਵਿਸ਼ਾਲ ਹਿਤ ਸੁੰਘਤ ਬਦਨ ਮਯੰਕ
0: ਮਾਤਾ ਜੀ ਬਹੁਤ ਲਾਲਤ ਲਾਡ ਲਡਾਉਂਦੇ ਨੇ ਬੜਾ ਪਿਆਰ ਕਰਦੇ ਨੇ। ਇਸ ਪ੍ਰਕਾਰ ਮਾਤਾ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਵੱਡਾ ਹਿੱਤ ਕਰਕੇ ਵੱਡਾ ਪਿਆਰ ਕਰਕੇ ਆਪ ਜੀ ਦੇ ਮੁੱਖ ਨੂੰ ਚੁੰਮਦੇ ਨੇ ਆਪ ਜੀ ਦੇ ਮਸਤਕ ਨੂੰ ਚੁੰਮਦੇ ਹਨ ਜੀ।
1: ਚੌਪਈ ਆਨਨ ਆਰਨ ਜਾਤ ਨਿਹਾਰੀ
0: ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਜੋ ਮੁਖਾਰ ਬਿੰਦੇ ਨਾ ਇਹ ਕਮਲ ਦੇ ਫੁੱਲ ਸਰੀਖੀ ਹੈ। ਮਾਤਾ ਜੀ ਕਮਲ ਸਰੀਕੇ ਸਰੀਖੇ ਆਪ ਜੀ ਦੇ ਮੁਖੜੇ ਦੇ ਦਰਸ਼ਨ ਕਰਦੇ ਹਨ।
1: ਨੀਲਾ ਲਲਤੰ ਆਰਤ ਹਾਰੀ
0: ਸੋ ਐਸੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਲੀਲਾ ਕਰਦੇ ਨੇ ਜਿਹੜੀ ਆਪ ਜੀਆਂ ਦੀ ਲੀਲਾ ਦੁਖੀਆਂ ਦੇ ਦੁੱਖਾਂ ਨੂੰ ਹਰ ਲੈਣ ਵਾਲੀ ਨਾਸ਼ ਕਰ ਦੇਣ ਵਾਲੀ ਹੈ।
1: ਲੋਚਨ ਅਮਲ ਕਮਲ ਦਲ ਜੈਸੇ
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਜਿਹੜੇ ਪਵਿੱਤਰ ਲੋਚਨ ਨੇਤਰ ਨੇ ਨਾ ਇਹ ਕਮਲ ਫੁੱਲ ਦੀਆਂ ਪੰਖੜੀਆਂ ਜਿਵੇਂ ਖਿੜੀਆਂ ਹੁੰਦੀਆਂ ਨੇ ਇਵੇਂ ਹਨ। ਕਮਲ ਦਾ ਜਿਹੜਾ ਫੁੱਲ ਹੁੰਦਾ ਨਾ ਉਸ ਦੀ ਇੱਕ ਪੰਖੜੀ ਲੈ ਕਰਕੇ ਦੇਖੋ ਤੇ ਜਿੱਧਰੋਂ ਪੰਖੜੀ ਫੁੱਲ ਦੇ ਵਿੱਚ ਲੱਗੀ ਏ ਉਧਰੋਂ ਚੌੜੀ ਹੁੰਦੀ ਏ ਅੱਗੋਂ ਪੰਖੜੀਆਂ ਚੌੜੀਆਂ ਹੁੰਦੀਆਂ ਨੇ ਇਸ ਪ੍ਰਕਾਰ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਦੁਸ਼ਿਆ ਤੋਂ ਨੇ ਸੱਚੇ ਪਵਿੱਤਰ ਰੂਪ ਨਿਸ਼ਾ ਤੋਂ ਦੁਖੀਆਂ ਦੇ ਦੁਸ਼ਿਆ ਨੂੰ ਹਰਨੇ ਵਾਲੇ ਨੇ ਦੁਖੀਆਂ ਐਸੇ ਦੁਸ਼ਿਆ ਤੋਂ ਸਰੂਪ ਸਾਲੇ ਗੁਰੂ ਜੀ ਨੂੰ ਕਹਿਣਾ ਇਸੇ ਪਵਿੱਤਰ ਤੋਂ ਨੇ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਜਿਹੜੇ ਗਹਿਣੇ ਪਹਿਨਾਏ ਗਏ ਨੇ ਉਹਨਾਂ ਦੇ ਵਿੱਚ ਚਰਨਾਂ ਦੇ ਵਿੱਚ ਜਿਵੇਂ ਕੜੇ ਬਣਾ ਦੇ ਵਿੱਚ ਝੰਗਾਂ ਵਾਲੇ ਪਾਏ ਜਾਂਦੇ ਨੇ ਚਾਂਦੀ ਦੇ ਇਹਨਾਂ ਪੈਰਾਂ ਦੇ ਵਿੱਚ ਕੜੇ ਇਹਨਾਂ ਦੇ ਗਹਿਣੇ ਝੰਗਾਂ ਵਾਲੇ ਪਾਏ ਨੇ ਇਸੇ ਪ੍ਰਕਾਰ ਆਪ ਜੀ ਦੇ ਤੇੜ ਸੋਹਣੇ ਇਸ ਪ੍ਰਕਾਰ ਗਰੀਬ ਨਿਵਾਜ ਗੁਰੂ ਨਾਨਕ ਦੇਵ ਹਸਤ ਕਮਲਾਂ ਦੇ ਅੰਦਰ ਜਟਾਊ ਸੋਹਣੇ ਕੰਡੇ ਪਾਏ ਗਏ, ਜਟਾਊ ਚਰਨਾਂ ਦੇ ਅੰਦਰ ਪਾਏ ਗਏ, ਕੰਡੇ ਚਰਨ ਗੁਰੂ ਬਾਬਾ ਦੇ ਹੱਥ ਦੇ ਹੱਥ ਨੇ, ਗੁਰੂ ਬਾਬਾ ਦੇ ਸੋਹ ਦੇ ਹੱਥ ਨੇ, ਐਸਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸੰਗ ਦਾ ਸਵੇਤਾ ਤੇ ਨਿਰਮਲ ਸਰੂਪ ਹੈ, ਜਿਹੜਾ ਵੀ ਆਪਣੀ ਰੂਪ ਲੈਂਦਾ ਹੈ, ਜਿਹੜਾ ਵੀ ਸਾਹਿਬ ਦਾ ਮਨ ਅਖਣਿਆ ਜਾਂਦਾ ਹੈ, ਉਸੇ ਨੂੰ ਮਨ ਮੁਖਿਆ ਜਾਂਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੁਬਾਰਕ ਮੁਬਾਰਕ ਦੇ ਦਿਲ ਵਿੱਚ ਪ੍ਰਗਟ ਹੋ ਆਏ ਨੇ, ਉਹਦੇ ਦੋ ਦੰਦ ਥੱਲੇ ਵਾਲੇ ਅਤੇ ਦੋ ਦੰਦ ਉੱਪਰ ਵਾਲੇ ਪ੍ਰਗਟ ਹੋ ਆਏ ਨਿਕਲੇ ਹਨ, ਉੱਪਰ ਵਾਲੇ ਪ੍ਰਗਟ ਹੋ ਆਏ ਨਿਕਲੇ ਹਨ ਜੀ। ਸੋ ਇਹਵੇਂ ਦੋ ਦੋ ਜਿਹੜੇ ਦੰਦ ਨੇ ਇਹਵੇਂ ਬੋਲਾਂ ਦੇ ਅੰਦਰ ਨੇ, ਬਹੁਤ ਹੀ ਸੁਭਾ ਪਾ ਰਹੇ ਨੇ, ਬਹੁਤੇ ਫੱਬ ਰਹੇ ਨੇ, ਬਹੁਤੇ ਚੰਗੇ ਲੱਗ ਰਹੇ ਨੇ, ਮਨੋ ਜਿਹੜੇ ਮੰਗੇ ਦੇ ਡੱਬੇ ਦੇ ਅੰਦਰ ਸੁੱਚੇ ਮੋਤੀ ਚਮਕ ਰਹੇ ਨੇ, ਅੰਦਰ ਆਪ ਜੀ ਦਾ ਜਿਹੜਾ ਮੁਖ ਹੈ ਉਹ ਹਾਰ ਪੈਂਦਾ ਹੈ, ਉਹ ਮੁੰਗੇ ਦੇ ਸੰਪਟ ਵਰਗਾ ਡੱਬੇ ਵਰਗਾ ਮੁੰਗੇ ਦੇ ਮੋਤੀਆਂ ਵਰਗਾ ਡੱਬੇ ਵਰਗਾ ਹਨ, ਮੋਤੀਆਂ ਵਰਗੇ ਦੰਦ ਸੁੱਕਦੇ ਹਨ। ਸੋ ਗਤਕਾਰੀ ਕਲਿਆਣ ਦਾਤਾ ਭਾਜੀ ਦੇ ਕਰਨ ਵਾਲੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕਰਨ ਵਾਲੇ ਨੇ, ਜਿਵੇਂ ਬਾਲਕ ਬੁੱਢੇ ਆ ਪਾਣੀ ਧਰਤੀ ਦੇ ਉੱਪਰ ਰਿੜਦੇ ਨੇ ਨਾ, ਭਾਵੇਂ ਰਿੜਨ ਦੀ ਕਿਰਿਆ ਕਰਦੇ ਨੇ, ਆਪਣੇ ਗੋਡਿਆਂ ਸਮੇਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨਾਨਕ ਦੇਵ ਸਾਹਿਬ ਸੱਚੇ ਸਰੂਪ ਮੂਰਤ ਨੂੰ ਧਾਰ ਕਰਕੇ ਸਾਰੇ ਸਰੂਪ ਦੀਆਂ ਨੇ, ਮਨੋ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਸਾਰੇ ਸਭ ਵਾਸਤੇ ਸੰਖਾਂ ਦੇ ਮੱਧ ਸਰੂਪ ਹਨ, ਮੱਧ ਸਰੂਪ ਹਨ ਜੀ। ਜੈ ਕਰ ਭੁਜਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਹਿਬ ਸੱਚੇ ਅਵਤਾਰ ਬਾਤ ਪਾ ਸਕੇ ਨੇ, ਬੀਬੀਆਂ ਰਾਣੀ ਭੁਖ ਦੇ ਵਿੱਚ ਬਿਠਾਉਂਦੀਆਂ ਹਨ, ਰਾਣੀ ਭੁਖ ਦੇ ਵਿੱਚ ਬਿਠਾਉਂਦੀਆਂ ਹਨ। ਬਹੁਤ ਵੱਡਾ ਭਾਰੀ ਪ੍ਰੇਮ ਆਪ ਜੀ ਦੇ ਨਾਲ ਕਰਦੀ ਹੈ, ਭਾਰੀ ਪ੍ਰੇਮਤਾ ਦੇ ਨਾਲ ਨਾਲ ਗੜਦਾਉਂਦੀਆਂ ਹਨ, ਨਾਲ ਨਾਲ ਗੜਦਾਉਂਦੀਆਂ ਹਨ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਾਲ ਲੀਲਾ ਚੋਜ ਕਰ ਰਹੇ ਨੇ, ਧਰਤੀ ਬਾਲ ਆਪਣੇ ਪਵਿੱਤਰ ਖਾਨ ਵਿੱਚ ਚੋ ਤੋ ਤਾਲੀ ਜ਼ੁਬਾਨ ਦੇ ਨਾਲ ਮਿੱਠੇ ਚੁੱਟ ਬੋਲਦੀ ਬੁਲਦੇ ਹਨ, ਮਿੱਠੇ ਬੋਲ ਬੋਲਦੇ ਹਨ। ਜਿਹੜੀਆਂ ਵੀ ਇਸਤਰੀਆਂ ਤੇ ਜਿਹੜੇ ਵੀ ਬੋਲਦੀਆਂ ਵੀ ਆਪ ਜੀ ਦੇ ਬੋਲਾਂ ਨੂੰ ਸੁਣਦੇ ਨੇ, ਆਪ ਸਭਨਾਂ ਨੂੰ ਇਹ ਮਿੱਠੇ ਬੋਲਣ ਦੇ ਅੰਤ ਪਿਆਰੇ ਲੱਗਦੇ ਹਨ, ਮਿੱਠੇ ਬੋਲਣ ਦੇ ਪਿਆਰੇ ਲੱਗਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਮਾਤ ਜੀ ਦੇ ਦਰਸ਼ਨ ਕਰਦੇ ਨੇ, ਆਪ ਦੇ ਦਰਸ਼ਨ ਕਰਕੇ ਅਤੇ ਅਨੰਤ ਪਿਆਰ ਕਰਦੇ ਹਨ ਜੀ, ਪਿਆਰ ਕਰਦੇ ਹਨ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਬਾਲ ਲੀਲਾ ਕਰਦੇ ਹਨ, ਧਰਤੀ ਦੇ ਸਾਰੇ ਰਿੜ ਦੇ ਰਿੜਦੇ ਨੇ, ਇਸ ਸਰੀਰ ਨੂੰ ਮਿੱਠੀ ਦੇ ਮਿਲਣ ਲੱਗ ਜਾਂਦੀ ਹੈ, ਸਰੀਰ ਨੂੰ ਲੱਗ ਜਾਂਦੀ ਹੈ ਜੀ। ਇਸ ਪ੍ਰਕਾਰ ਜਦੋਂ ਤਨ ਸਰੀਰ ਦੇ ਉੱਪਰ ਧੂੜ ਮਿੱਟੀ ਲੱਗ ਜਾਂਦੀ ਹੈ ਨਾ, ਸਾਰਾ ਸਰੀਰ ਮਿੱਟੀ ਦੇ ਸਹਿਤ ਸਾਰਾ ਦਿਖਾਈ ਦੇ ਮਿੱਟੀ ਦੇ ਸਹਿਤ ਲੱਗਾ ਦਿਖਾਈ ਦਿੰਦਾ ਹੈ। ਸਨਮਾਨ ਯੋਗ ਮਾਤਾ ਜੀ ਪਵਿੱਤਰ ਜਲ ਲੜ ਕਰਕੇ ਆਪ ਜੀ ਦੇ ਅੰਗਾਂ ਨੂੰ ਸਰੀਰ ਨੂੰ ਧੋਂਦੇ ਹਨ, ਇਸ਼ਨਾਨ ਕਰਵਾਉਂਦੇ ਹਨ, ਇਸ਼ਨਾਨ ਕਰਵਾਉਂਦੇ ਹਨ, ਫਿਰ ਸੋਹਣੇ ਮੁੱਖ ਨੂੰ ਜਲ ਦੇ ਨਾਲ ਵੜ ਵੜ ਕਰਕੇ ਖਾਰਨਾ ਕਰ ਲੈਂਦੇ ਨੇ, ਖਾਰਨਾ ਕਰਦੇ ਨੇ, ਇਸ਼ਨਾਨ ਕਰਵਾਉਂਦੇ ਹਨ, ਫਿਰ ਸਾਫ ਕੱਪੜਾ ਲੈ ਕਰਕੇ ਨਰਮ ਜਿਹਾ ਹੱਥ ਪਰ ਲੜਾ ਕਰਕੇ ਆਪ ਜੀ ਦੇ ਸਰੀਰ ਨੂੰ ਮਾਤਾ ਜੀ ਪੂੰਜਦੇ ਨੇ, ਫਿਰ ਖੁਸ਼ਕਾ ਕਰਕੇ ਸਰੀਰ ਨੇ ਸਹਿਤ ਸੰਗੇ ਦੇ ਆਪਣੀ ਗੋਦ ਦੇ ਅੰਦਰ ਸਹਿਤ ਲੈਂਦੇ ਹਨ, ਗੋਦ ਦੇ ਅੰਦਰ ਬਿਠਾ ਲੈਂਦੇ ਹਨ। ਇਸ ਪ੍ਰਕਾਰ ਤਨ ਤਾਰ ਮਾਤਾ ਜੀ ਨੇ ਆਪਣੇ ਸਪੁੱਤਰ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਕਤ ਤੇ ਨਾ ਗੁਰੂ ਨਾਨਕ ਬੜੀ ਬਾਰੀਕ ਕੱਪੜੇ ਨਾ ਬੜੀ ਸੋਹਣੀ ਬੜੀ ਬਾਰੀਕ ਚੱਕ ਲਈ ਪਈ ਹੈ ਕੁੜੀ ਲਾ ਕਰੀਏ ਚੋਲਾ ਸਕਦੀ ਕਲਵਾਇਆ ਤਿਆਰ ਹੀ ਤਾਇਆ ਤੇ ਸਤਿਗੁਰੂ ਜੀ ਦੇ ਹੱਥ ਵਿੱਚ ਕੀ ਆਇਆ ਤੇ ਸਤਿਗੁਰੂ ਜੀ ਦੇ ਗਲ ਵਿੱਚ ਪੈ ਲਾਇਆ ਫਿਰ ਇਸੇ ਪ੍ਰਕਾਰ ਪਿਆਰ ਦੇ ਨਾਲ ਚੋਲਾ ਪਹਿਨਾ ਕੇ ਨਾ ਪਿਆਰ ਦੇ ਆਪ ਜੀ ਨੂੰ ਦੁੱਧ ਛਕਾਉਂਦੇ ਨੇ ਫਿਰ ਆਪ ਦੇ ਛਕਾਲ ਕਰਕੇ ਆਪ ਜੀ ਨੂੰ ਦੁਬਾਰਾ ਦੀ ਸਹਿਤ ਆਪ ਜੀ ਦੇ ਬਲੰਕੇ ਦੇ ਉੱਪਰ ਲਟਾ ਦਿੰਦੇ ਤੇ ਭਾਏ ਮਨ ਕਰਦੇ ਬਹਿਨ ਜੀ ਸਹਾਇ ਮਨ ਕਰਦੇ ਨੇ ਬਹਿਨ ਜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੋ ਕੋ ਘੜੀਆਂ ਪਲਨਾ ਪਰ ਦੋ ਕੋ ਕੇ ਦਿਆ ਪਲਨਾ ਦੇ ਨਾਲ ਜੋ ਕੇ ਦਿਆ ਪਲਨਾ ਪਰ ਝੂਰੇ ਦੇ ਉੱਪਰ ਬਿਰਾਜਦੇ ਹਨ ਝੂਰੇ ਦੇ ਉੱਪਰ ਬਿਰਾਜਦੇ ਹਨ ਔੜ ਜਾਗਦੇ ਨੇ ਉੱਠਦੇ ਨੇ ਸੁਚੇਤ ਸਾਵਧਾਨ ਹੁੰਦੇ ਹਨ ਸੁਚੇਤ ਸਾਵਧਾਨ ਹੁੰਦੇ ਹਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਣ ਬਾਲਕਾਂ ਦੇ ਨਾਲ ਬਾਲ ਲੀਲਾ ਕਰਨ ਲੱਗੇ ਹਨ ਬਾਲ ਲੀਲਾ ਕਰਨ ਲੱਗੇ ਹਨ ਤੱਕ ਰਹੇ ਭਰਨਾ ਕਿਸੇ ਚੀਜ਼ ਦੇ ਆਸਰੇ ਨੂੰ ਫੜਦੇ ਨੇ ਚੀਜ਼ ਦੇ ਛੋਟੇ ਬੱਚੇ ਪੜਦੇ ਨੇ ਕਦੇ ਮੱਝੇ ਦੇ ਪਾਲੇ ਨੂੰ ਫੜਨਗੇ ਖੜੇ ਹੋ ਜਾਂਦੇ ਨੇ ਕਦੇ ਬਾਈ ਨੂੰ ਫੜਨਗੇ ਖੜੇ ਹੋ ਜਾਂਦੇ ਨੇ ਕਦੇ ਅੱਡੇ ਆਪ ਫੜ ਦੇ ਸਾਰੇ ਮਾਤਾ ਦੀ ਲੱਤ ਨੂੰ ਫੜ ਕੇ ਖੜੇ ਹੋ ਜਾਂਦੇ ਨੇ ਮਾਤਾ ਦੀ ਇਹ ਸਾਡੇ ਕੋਲ ਡਿਓ ਬਿਲਾ ਦੇ ਦਿੰਦੇ ਨੇ ਇਹ ਕਿਸੇ ਆਸਰੇ ਨੂੰ ਫੜਦੇ ਨੇ ਤੇ ਫੜ ਕੇ ਆਪਣੇ ਚਰਨਾਂ ਦੇ ਉੱਪਰ ਖੜੇ ਹੋ ਜਾਂਦੇ ਨੇ ਚਰਨਾਂ ਦੇ ਉੱਪਰ ਖੜੇ ਹੋ ਜਾਂਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬਲ ਆ ਗਿਆ ਹੈ ਸਤਿਗੁਰੂ ਜੀ ਆਪਣੇ ਚਰਨਾਂ ਦੇ ਅਗਲੇ ਹੋ ਜਾਂਦੇ ਨੇ ਕਿ ਆਪਣੇ ਪਹਿਲਾ ਸਰੀਰ ਜਿਆਦਾ ਛੋਟੇ ਨੇ ਕਿ ਪਹਿਲਾ ਜਿਆਦਾ ਛੋਟੇ ਬਾਲਕਾਂ ਵਾਲੀ ਲੀਲਾ ਕਰਦੇ ਨੇ ਛੋਟੇ ਬਾਲਕਾਂ ਵਾਲੀ ਲੀਲਾ ਕਰਦੇ ਹੁਣ ਸਰੀਰ ਥੋੜਾ ਜਿਹਾ ਵੱਡਾ ਹੋਇਆ ਹੁਣ ਚਰਨਾਂ ਵਿੱਚ ਥੋੜਾ ਬਾਲਾ ਹੋਇਆ ਪ੍ਰਤੀ ਤੋਂ ਚਰਨਾਂ ਵਿੱਚ ਥੋੜਾ ਰਾਜੀ ਆਪਣੇ ਚਰਨਾਂ ਤੇ ਖੜੁੰਦੇ ਹਨ ਜੀ ਚਰਨਾਂ ਕਰਦੇ ਹਨ ਜੀ ਇਸ ਪ੍ਰਕਾਰ ਫਿਰ ਥੋੜਾ ਸਰੀਰ ਹੋਰ ਵੱਡਾ ਹੋਇਆ ਥੋੜਾ ਸਰੀਰ ਬਾਲਕ ਸਾਹਿਬ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਖੇਡਣ ਲੱਗੇ ਹਨ ਤੇ ਉਹ ਸੱਚੇ ਮਾਲ ਸਾਹਿਬ ਕਰਕੇ ਆਪਣੇ ਸ਼ਬਦ ਦਾ ਕਰਕੇ ਜਿਸ ਵੇਲੇ ਆਪ ਜੀ ਦੌੜਦੇ ਨੇ ਨਾ ਜਿਸ ਵੇਲੇ ਆਪ ਜੀ ਦੇ ਗਹਿਣੇ ਜਿਹੜੇ ਨੇ ਉਹ ਛਣਕਦੇ ਨੇ ਜੀ ਦੇ ਸਿਲੰਦਰ ਜਿਹੜੇ ਤੇ ਆਪ ਗਹਿਣੇ ਨੇ ਹੁੰਦੀ ਹੈ ਸ਼ਬਦ ਚ ਆਵਾਜ਼ ਨੂੰ ਗਹਿਣੇ ਜੀ ਉਹ ਆਪ ਜੀ ਦੇ ਜਿਹੜੇ ਨੈਣ ਦੇ ਅਤੇ ਅੰਦਰ ਦੇ ਵਿਲੇ ਨੇ ਜੇ ਸੁੰਦਰ ਨੇਤਰਾਂ ਦੇ ਨਾਲ ਸਤਿਗੁਰ ਜੀ ਜਿਹਨਾਂ ਦਾ ਨੇਤਰ ਤੱਕ ਦੇ ਕਾਲ ਤੱਕ ਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਮਨਾਂ ਨੂੰ ਮੋਹ ਲੈਂਦੇ ਹਨ ਜੀ ਉਹਨਾਂ ਬਹੁਤ ਵੱਡੀ ਸ਼ਬਦੀ ਆਪ ਜੀ ਦੀ ਸੁਹਾਵਣ ਵਾਲੀ ਹੈ ਸ਼ਬਦ ਸਾਰੇ ਆਪ ਜੀ ਦੇ ਸੰਭਾਲ ਕੇ ਨੂੰ ਤੱਕਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਲ ਲੀਲਾ ਕਰਦੇ ਹਨ ਚਰ ਪਾਲ ਬਾਹਰ ਬਾਲਕਾਂ ਦੇ ਨਾਲ ਖੇਡਦੇ ਨੇ ਜੋ ਬਾਹਰ ਸ਼ਾਮ ਤੱਕ ਖੇਡੀ ਜਾਂਦੇ ਨੇ ਹਨੇਰਾ ਹੋਣ ਸ਼ਾਮ ਤੱਕ ਜਦੋਂ ਤੱਕ ਆਪ ਇਹਨਾਂ ਨੂੰ ਬੁਲਾ ਕਰਕੇ ਘਰ ਵਿੱਚ ਨਹੀਂ ਆਇਆ ਜਾਂਦਾ ਉਦੋਂ ਤੱਕ ਨਹੀਂ ਬੁਲਾਇਆ ਘਰ ਨਹੀਂ ਆਉਂਦੇ ਇਸ ਪ੍ਰਕਾਰ ਜਿਹੜੇ ਬਾਲਕ ਨੇ ਉਹ ਵੀ ਆਪ ਦੇ ਪਿਤਾ ਪਿਛੇ ਆਪ ਜੀ ਦੇ ਉਹ ਵੀ ਆਪ ਤੱਕ ਦੇ ਆਸ ਆਉਂਦੇ ਨੇ ਆਪ ਜੀ ਦੇ ਆਪ ਜੀ ਦਾ ਸਾਥ ਨਹੀਂ ਆਉਂਦੇ ਨੇ ਆਪ ਦੇ ਸਾਥ ਨਹੀਂ ਹੱਸਣਾ ਚਾਹੁੰਦੇ ਆਪ ਜੀ ਦਾ ਤੇ ਸਨਮਾਨ ਯੋਗ ਮਾਤਾ ਪਰਮ ਪੂਜਨ ਦੀ ਜਗਤ ਮਾਤਾ ਮਾਤਾ ਤ੍ਰਿਪਤਾ ਜੀ ਜਗਤ ਮਾਤਾ ਜਨਨੀ ਅਸਲ ਹਕਾਰ ਪਵਾਵਾ ਹੈ ਜਨਨੀ ਅਸਲ ਬੱਚਿਆਂ ਦੇ ਨਾਲ ਖੇਡਦੇ ਨੂੰ ਘਰ ਦੇ ਵਿੱਚ ਲਾਉਂਦੇ ਨੇ ਫਿਰ ਆਪ ਘਰ ਦੇ ਵਿੱਚ ਵਸਦੇ ਨੇ ਹਨ ਆਪ ਜੀ ਨੂੰ ਚਕਾਉਂਦੇ ਹਨ ਇਸ ਪ੍ਰਕਾਰ ਅਭੀ ਜੀ ਲਿਖਣਾ ਕਰਦੇ ਨੇ ਮਾਤਾ ਜੀ ਆਪ ਦੇ ਇਸ ਰੂਪ ਨੂੰ ਤੱਕਦੇ ਨੇ ਜੀ ਆਪ ਦੇ ਤੱਕ ਤੱਕ ਕੇ ਦਰਸ਼ਨ ਕਰ ਕਰਕੇ ਰੱਜਦੇ ਨਹੀਂ ਕਿ ਦਰਸ਼ਨ ਦੇਖ ਦੇਖ ਰੱਜ ਆਪ ਨਹੀਂ ਦੇ ਪਾਵਨ ਸੋਹਣੇ ਇੱਕ ਦੇ ਸੁਖ ਕੇ ਆਉ ਦੇ ਪਾਵਨ ਬਲੇ ਹਾਰ ਗੁਰਬਾਣੇ ਜਾਂਦੇ ਹਨ ਬਲੇ ਹਾਰ ਗੁਰਬਾਣੇ ਜਾਂਦੇ ਹਨ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਮਨ ਪਸੰਦ ਭੋਜਨ ਸੀ ਬਾਲ ਅਵਸਥਾ ਦੇ ਵਿੱਚ ਪਸੰਦ ਭੋਜਨ ਸੀ ਦੇ ਦਾਲ ਚਾਵਲ ਛਕਦੇ ਮਾਤਾ ਜੀ ਦਾਦਾ ਰੋਦਨ ਮਾਰ ਦੇ ਦਾਦਾ ਕੋਈ ਅਤੇ ਚਾਵਲ ਦੇ ਭੋਜਨ ਆਪ ਜੀ ਨੂੰ ਦਿੰਦੇ ਨੇ ਆਪ ਦਾ ਦਰਦ ਖਾਏ ਤੇ ਲਾਏ ਚਾਵਲ ਦੇ ਦਾ ਭੋਜਨ ਛਕ ਕੇ ਨਾ ਤੇ ਆਪ ਦੀ ਦੌੜ ਜਾਂਦੇ ਭੋਜਨ ਸੱਚੇ ਦੇ ਨਾਲ ਖੇਡੇ ਵਾਸਤੇ ਸਾਰਾ ਭੋਜਨ ਨਹੀਂ ਛਕਦੇ ਸਾਰਾ ਭੋਜਨ ਨਹੀਂ ਛਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲ ਲੀਲਾ ਕਰ ਰਹੇ ਨੇ ਜੋ ਅਲਾਖ ਲੀਲਾ ਨੇ ਜੋ ਮਨ ਬਾਣੀ ਸਰੀਰ ਦੇ ਨੇ ਜਾਣੇ ਜੋ ਮਨ ਦੇ ਬਾਣੀ ਸਰੀਰ ਮੰਗ ਕਰਕੇ ਜਾਂ ਇੰਦਰੀਆਂ ਕਰਕੇ ਜੀ ਆ ਪਹੁੰਚ ਕਰਕੇ ਤੇ ਇੰਦਰੀਆਂ ਕਰਕੇ ਜੀ ਪਹੁੰਚ ਬਾਬਾ ਕਲਿਆਣ ਚੰਦ ਸਾਹਿਬ ਜੀ ਸਤਿਗੁਰੂ ਜੀ ਦੇ ਸੰਸਥਾਨ ਯੋਗਤਾ ਜੀ ਜੀ ਦੇ ਆਪ ਦੇ ਨਾਲ ਆਪ ਜੀ ਨੂੰ ਲੈ ਕਰਕੇ ਆਪ ਦੇ ਵਿੱਚ ਬਿਠਾਉਂਦੇ ਹਨ ਗੁਰਦੀ ਦੇ ਵਿੱਚ ਬਿਠਾਉਂਦੇ ਹਨ ਇਸ ਪ੍ਰਕਾਰ ਆਪਣੇ ਪਿਆਰੇ ਅਤੇ ਲਾੜੇ ਨੇ ਦੇ ਸੁਖਾਰੇ ਅਤੇ ਲਾੜੇ ਗੁਰੂ ਜੀ ਦੇ ਦੇਹ ਨੂੰ ਨਿਹਾਰ ਕੇ ਤੱਕਦੇ ਹਨ ਨਿਹਾਰ ਕੇ ਤੱਕਦੇ ਹਨ ਸਤਿਗੁਰੂ ਜੀ ਐਸੇ ਕੌਤਕ ਕਰਦੇ ਨੇ ਸਤਿਗੁਰੂ ਜੀ ਆਪਣੇ ਪੇਕਾ ਦੀ ਗੁਰਦੀ ਦੇ ਵਿੱਚੋਂ ਉਤਰ ਕਰਕੇ ਭੱਜ ਜਾਂਦੇ ਹਨ ਉਤਰ ਕਰਕੇ ਬਾਹਰ ਜਾ ਕਰਕੇ ਗਲੀ ਦੇ ਵਿੱਚ ਬਾਲਕਾਂ ਦੇ ਨਾਲ ਗੱਲ ਕਰਦੇ ਹਨ, ਖੇਡ ਮਚਾਉਂਦੇ ਹਨ, ਜਿਹੜੀਆਂ ਵੀ ਇਸਤਰੀਆਂ ਤੇ ਪੁਰਖ ਰਸਤੇ ਵਿੱਚ ਜਾ ਰਹੇ ਹੁੰਦੇ ਨੇ, ਇਹਨਾਂ ਦੇ ਪੁਰਖ ਰਸਤੇ ਜੀ ਦੇ ਦਰਸ਼ਨ ਕਰਦੇ ਨੇ, ਆਪ ਜੀ ਨੂੰ ਰਸਤੇ ਸੀ ਘੇਰ ਲੈਂਦੇ ਨੇ, ਆਪ ਜੀ ਨੂੰ ਰਸਤੇ ਚ ਘੇਰ ਕੇ ਆਪ ਜੀ ਦੇ ਦਰਸ਼ਨ ਕਰਦੇ ਨੇ, ਆਪ ਜੀ ਦੇ ਮਿੱਠੇ ਮਿੱਠੇ ਬੋਲਾਂ ਨੂੰ ਸੁਣਦੇ ਹਨ, ਆਪ ਜੀ ਦੀ ਐਸੀ ਮਿੱਠੀ ਬਾਣੀ ਘਰ ਦੇ ਵਿੱਚ ਐਸੇ ਸੁੰਦਰ ਸਰੂਪ ਮਨ ਨੂੰ ਮੋਹ ਲੈਣ ਵਾਲੇ ਤੇ ਅੰਮ੍ਰਿਤ ਬਚਨ ਚਾਲਨੇ ਵਾਲੇ ਅਤਰ ਨੇ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਮੁਖੇ ਬੋਲਦੇ ਨੇ ਪਾਤਸ਼ਾਹ ਜੀ ਕੋਈ ਇੱਕ ਕਦਮ ਅੱਗੇ ਨਹੀਂ ਚੱਲਦਾ, ਸਭ ਨਾਲ ਇੱਕ ਕਦਮ ਮੁਖੇ ਉੱਥੇ ਰੁਕ ਜਾਂਦੇ ਨੇ, ਜਿਹੜੇ ਬਚਨ ਨੇ ਉਹ ਕੰਨੇ ਹੇੜੇ ਦੇ ਸ਼ਬਦ ਜਿਹੜੇ ਆਈ ਹੈ ਜਿੰਨੀਆਂ ਵਿੱਚ ਕਿੱਧਰ ਸ਼ਬਦ ਨਾ ਆਉਂਦੇ ਨੇ ਉੱਥੇ ਦੇ ਉੱਤੇ ਖੜ ਜਾਂਦੇ ਨੇ ਪੰਡਿਤ ਨੇ ਕੋਈ ਕਦੋਂ ਕੋਈ ਅੱਗੇ ਨਹੀਂ ਚੱਲਦਾ ਕਦੋਂ ਕੋਈ ਅੱਗੇ ਨਹੀਂ ਚੱਲਦਾ ਇਹਨਾਂ ਬੰਦੀਆਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਸਾਹਿਬ ਸੱਚੇ ਪਾਤਸ਼ਾਹ ਜੀ ਬਾਲਕ ਦੇ ਉਪਦੇ ਅੰਦਰ ਸੁਤੇ ਦੀ ਲੀਲਾ ਬਾਲਕ ਨਾਲ ਰਹਿ ਰਹੇ ਨੇ ਲੀਲਾ ਬਾਲਕ ਨਾਲ ਰਹਿ ਰਹੇ ਨੇ ਜਿਹੜੇ ਸਤਿਗੁਰਾਂ ਦੇ ਇਸ ਪਾਵਨ ਬਾਲਕ ਸਰੀਰ ਦਾ ਧਿਆਨ ਦੇ ਵਿੱਚ ਭਰਦੇ ਨੇ ਇਹਨਾਂ ਉਹ ਸਾਰੇ ਭਵ ਸਾਗਰ ਤੋਂ ਤਰ ਜਾਂਦੇ ਨੇ ਜਿਨ੍ਹਾਂ ਨੇ ਉਸ ਸਮੇਂ ਸਤਿਗੁਰਾਂ ਦੇ ਸਮਾਜ ਨੂੰ ਦਾ ਧਿਆਨ ਮਨ ਚ ਧਰ ਰਿਹਾ ਸਾਰੇ ਭਵ ਸਾਗਰ ਤੇ ਸਾਰੇ ਗੁਰੂ ਜੀ ਨੇ ਸਾਰੇ ਭਵ ਸਾਗਰ ਸਮਾ ਆਪਣੀ ਚਾਲੇ ਚੱਲਦਾ ਗਿਆ ਸਮਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜਨਾਬ ਬੱਚੇ ਪਾਤਸ਼ਾਹ ਸਰੀਰ ਪੰਜ ਸਾਲਾਂ ਦਾ ਹੋ ਗਿਆ ਪੰਜ ਸਾਲਾਂ ਦਾ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਲੀਲਾ ਦੇ ਦੇ ਵਿੱਚ ਜਿਹੜੀ ਵੀ ਵਸਤੂ ਕੋਈ ਹੱਥ ਆ ਜਾਂਦੀ ਹੈ ਜਿਹੜੀ ਵੀ ਵਸਤੂ ਕੋਈ ਹੱਥ ਆ ਜਾਂਦੀ ਹੈ ਕਿ ਆਂਦੀ ਦੇ ਸੋਨੇ ਦੇ ਭਾਂਡੇ ਹੱਥ ਆ ਜਾਂਦੀ ਹੈ ਜਿਹੜੀ ਹੱਥ ਆ ਜਾਂਦੀ ਹੈ ਜਿਹੜੀ ਵੀ ਵਸਤੂ ਘਰ ਦੇ ਵਿੱਚੋਂ ਹੱਥ ਆਪ ਜਿਹੜੀ ਆ ਜਾਂਦੀ ਹੈ ਆਪ ਜੀ ਉਸ ਵਸਤੂ ਨੂੰ ਲੈ ਕੇ ਬਾਹਰ ਆ ਜਾਂਦੇ ਹਨ ਬਾਹਰ ਭੱਜ ਜਾਂਦੇ ਹਨ ਜਿਹੜੀ ਵਸਤੂ ਨੂੰ ਘਰ ਬਣਾਉਂਦੇ ਨੇ ਬਾਹਰ ਜਾ ਕੇ ਉਹ ਗਵਾ ਲੈਂਦੇ ਹਨ ਕਿਤੇ ਬਾਹਰ ਜਾ ਕੇ ਹਰ ਕਿਤੇ ਕਿਹੜੀਆਂ ਵਸਤੂਆਂ ਗਵਾਉਂਦੇ ਹਨ ਕਿਹੜੀਆਂ ਵਸਤੂਆਂ ਗਵਾਉਂਦੇ ਹਨ ਉਹ ਵਸਤੂ ਜਿੱਥੇ ਕੋਈ ਅਕਾਲ ਕੋਈ ਲੋੜਵੰਦ ਹੁੰਦਾ ਜਿੱਥੇ ਕੋਈ ਦੀਨ ਹੁੰਦਾ ਜਿੱਥੇ ਗਰੀਬ ਹੁੰਦਾ ਜਿੱਥੇ ਕੋਈ ਸਾਧੂ ਹੁੰਦਾ ਜਿੱਥੇ ਵਸਤਰਾਂ ਨੂੰ ਗਹਿਣਿਆਂ ਕੱਪੜਿਆਂ ਨੂੰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਹਾਲ ਹੀ ਜਗਤ ਦੇ ਜੀਵਾਂ ਦੇ ਉੱਪਰ ਹਾਰਨੀ ਹੈ ਘਰ ਦੇ ਵਿੱਚੋਂ ਇੱਕ ਜਿੱਥੇ ਇੱਕ ਗਰੀਬ ਦੇ ਲੋੜਵੰਦ ਜਾ ਕੇ ਰੱਖੇ ਉਸਦੇ ਕੋਲ ਜਾ ਕੇ ਉਹ ਜਿਹੜਾ ਬਰਤਨ ਸੀ ਉਸ ਕੋਲ ਫਿਰ ਬਰਤਨ ਨੂੰ ਦੇ ਕਰਕੇ ਜਦੋਂ ਵਾਪਸ ਆਪਣੇ ਘਰ ਦੇ ਵਿੱਚ ਆਏ ਘਰ ਦੇ ਵਿੱਚ ਆਪ ਜੀ ਦੀ ਮਾਤਾ ਜੀ ਨੇ ਦੇਖਿਆ ਘਰੋਂ ਜੀ ਦੀ ਬਰਤਨ ਲੈ ਕੇ ਦੇਖੇ ਸੀ ਬਾਹਰ ਵਾਪਸ ਆਏ ਨੇ ਹੁਣ ਲੈ ਕੇ ਨਹੀਂ ਆਏ ਥੋੜੀ ਜੀ ਦੇਰ ਪਹਿਲਾਂ ਦੀ ਗੱਲ ਤੁਹਾਡੇ ਮਾਤਾ ਜੀ ਨੇ ਦੇਖਿਆ ਇੱਕ ਦਿਨ ਹੋ ਗਿਆ ਮਾਤਾ ਜੀ ਹੋ ਗਏ 10 ਦਿਨ ਹੋ ਗਏ 20 ਦਿਨ ਹੋ ਗਏ ਇੱਕ ਦਿਨ ਹੋ ਗਿਆ 2 ਮਹੀਨੇ ਹੋ ਗਏ ਕਈ ਮਹੀਨੇ ਲੰਘ ਗਏ 2 ਮਹੀਨੇ ਘਰ ਦੀ ਮਹੀਨੇ ਲੰਘ ਗਏ ਬੱਚੇ ਮਾਤਾ ਜੀ ਦੇ ਡਾਕਟਰ ਦਰਿਆ ਚੇਤੇ ਮਾਤਾ ਜੀ ਆਪ ਜੀ ਨੂੰ ਹਾਲੇ ਭਿੜਕੀ ਰਹੇ ਨੇ ਸੁਟੀ ਲੈ ਕੇ ਹਾਲੇ ਚ ਇੰਨੇ ਸਮੇਂ ਤੋਂ ਲਾਲੂ ਜੀ ਇੰਨੇ ਸਮੇਂ ਤੋਂ ਬਾਲਦ ਪਿੱਤਰ ਦਾ ਪਿਤਾ ਦਾ ਬੰਧ ਬਸ ਬੰਦੀ ਭਰਾਤਾ ਪਿਤਾ ਦਾ ਬਾਪ ਜੀ ਦੇ ਪਿਤਾ ਦੇ ਛੋਟੇ ਭਰਾਤਾ ਜੀ ਦੇ ਤਾਂ ਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਸਾਹਿਬ ਜੀ ਮਹਾਰਾਜ ਲਾਲੂ ਜੀ ਆ ਗਏ ਆਪ ਜੀ ਦੇ ਪਿਤਾ ਜੀ ਦਾ ਨਾਮ ਕਲਿਆਣ ਜੀ ਸੀ ਅੱਜ ਪਰ ਘਰ ਦੇ ਵਿੱਚ ਲਾਲੂ ਜੀ ਕਿਹਾ ਜਾਂਦਾ ਸੀ ਅੱਜ ਘਰ ਦੇ ਵਿੱਚ ਲਾਲੂ ਜੀ ਕਿਹਾ ਆਪ ਜੀ ਦੇ ਚਾਚਾ ਜੀ ਦਾ ਨਾਮ ਲਾਲ ਚੰਦ ਸੀ ਚਾਚਾ ਜੀ ਦਾ ਬਾਲਕ ਹੈ ਕੇਵਲ ਤਾਂ ਕੇਵਲ ਇਹਨਾਂ ਨੂੰ ਇਹੋ ਜਿਹਾ ਦੇਖਿਆ ਕੋਈ ਹੋਰ ਗੱਲ ਨਹੀਂ ਦੇਖਿਆ ਘਰ ਦੇ ਵਿੱਚ ਵਸ ਕੇ ਲੈ ਜਾਵੇ ਘਰ ਦੇ ਵਿੱਚ ਸੁਭ ਕੇ ਆ ਜਾਵੇ ਐਸਾ ਇਹਨਾਂ ਨੂੰ ਤੀਰਥ ਨਿਰਦਰ ਐਸਾ ਇਹਦੇ ਇਸ ਕਰਕਟ ਦੇ ਸੁਭਾਅ ਦੇ ਦੇਖਿਆ ਸੁਭਾਅ ਦੇ ਦੇਖਿਆ ਮੈਨਾਂ ਕੀਤਾ ਲਾਲੂ ਜੀ ਤੁਹਾਨੂੰ ਨਹੀਂ ਪਤਾ ਕੀਤਾ ਇਹਨਾਂ ਨੇ ਪਹਿਲਾਂ ਵੀ ਕਰਦਾ ਬਹੁਤ ਇਹਨਾਂ ਨੇ ਪਹਿਲਾਂ ਵੀ ਕਰਦਾ ਬਹੁਤ ਮੈਂ ਇਹਨਾਂ ਨੂੰ ਸਮਝਾਉਣ ਵਾਸਤੇ ਬਹੁਤ ਵਾਰ ਸਮਝਾ ਦੇ ਬਾਅਦ ਕਹੀ ਦੀ ਰਹੀ ਹਾਂ ਪਿਆਰ ਇਹਨਾਂ ਨੂੰ ਕੁਝ ਸਮਝ ਨਹੀਂ ਆਈ ਇਹਨਾਂ ਨੂੰ ਕੁਝ ਸਮਝ ਨਹੀਂ ਆਈ ਮਾਤਾ ਜੀ ਨੇ ਕੁਝ ਕ੍ਰੋਧ ਦਿਖਾਇਆ ਮਾਤਾ ਜੀ ਨੇ ਅੱਖਾਂ ਦੇ ਨਾਲ ਕੁਝ ਕਿਹਾ ਕਹਿਣ ਲੱਗਾ ਸਾਸਨ ਯੋਗ ਹੈਗੜ ਦੇ ਤੁਸੀਂ ਤਾੜਨ ਦਾ ਯੋਗ ਸੀ ਪਰ ਤੁਹਾਡੇ ਚਾੜ ਜੀ ਦੇ ਕਹਿਣ ਦੇ ਅਬੇ ਕੁਝ ਛੱਡੇ ਦਾਦਾ ਜੀ ਤੇ ਮੋੜ ਤੁਹਾਨੂੰ ਛੱਡ ਦੇਣਾ ਕਰਦੇ ਹਾਂ ਤੁਹਾਨੂੰ ਛੱਡ ਦੇਣਾ ਕਰਦੇ ਹਾਂ ਫਿਰ ਪਿਆਰ ਨਾਲ ਕਹਿੰਦੇ ਨੇ ਪੁੱਤਰ ਜੀ ਜਿੰਨਾ ਦੇ ਮਨ ਨੂੰ ਕਰਦੇ ਜੀ ਬੈਠੀਆਂ ਹੁੰਦੇ ਗੁੱਸਾ ਮਿਲਦਾ ਵੀ ਇਹੋ ਜਿਹਾ ਕੰਮ ਮੁਸਕਲ ਕਰਦੇ ਨਾ ਕਰਿਓ ਇਹੋ ਜਿਹਾ ਕੰਮ ਮੋੜ ਕੇ ਫਿਰ ਕਰਦੇ ਨਾ ਕਰਿਓ ਬਿਠਾਇਓ ਮਨੋ ਕਰੁਣਾ ਦੇ ਕਿਰਪਾ ਦੇ ਘਰ ਨੇ ਮਾਤਾ ਜੀ ਨੇ ਆਪਣੀ ਬੇਟੀ ਦੇ ਅੰਦਰ ਬਿਠਾ ਲਿਆ ਫਿਰ ਉਸ ਵੇਲੇ ਸਵਸ਼ ਬਸਤਰ ਦੇ ਨਾਲ ਉਸ ਵੇਲੇ ਸੇ ਧਰਮ ਮੁਖ ਤੇ ਨਾਰਾਂ ਨੂੰ ਮਾਤਾ ਜੀ ਪੂਜਣ ਲੱਗੇ ਮਾਤਾ ਜੀ ਪੂਜਣ ਲੱਗੇ ਇਸ ਵੇਲੇ ਮਾਤਾ ਜੀ ਆਪ ਜੀ ਦੇ ਵਿਚਾਰ ਦੇ ਮਾਤਾ ਜੀ ਬਹੁਤ ਹੀ ਲੀਨ ਹੋ ਗਏ ਬਹੁਤ ਹੀ ਲੀਨ ਹੋ ਗਏ ਫਿਰ ਮਾਤਾ ਜੀ ਆਪਣੇ ਹਿਰਦੇ ਦੇ ਵਿੱਚ ਬੜਾ ਪਛਤਾਤਾ ਜੀ ਆਪਣੇ ਹਿਰਦੇ ਦੇ ਵਿੱਚ ਬੜਾ ਪਛਤਾਤਾ ਕਰਦੇ ਹਨ ਪਛਤਾਤਾ ਇਸ ਗੱਲ ਦਾ ਘਰ ਦੇ ਵਿੱਚ ਇੰਨਾ ਵਸਤੂਆਂ ਨੇ ਜਾਂ ਕੁਝ ਵਸਤੂਆਂ ਬਾਹਰ ਵੀ ਦੇਖ ਕੇ ਨਹੀਂ ਵਾਡੇ ਆਉਂਦੇ ਨੇ ਬਾਹਰ ਵੀ ਫਿਰ ਵੀ ਸਾਨੂੰ ਵੰਡਾ ਦਿੱਤੇ ਨੇ ਨਿਕਲਣਾ ਨਹੀਂ ਚਾਹੀਦਾ ਸਾਡਾ ਕੋਈ ਨਾ ਪਤਾ ਕਿ ਚੱਲਿਆ ਨਹੀਂ ਚਾਹੀਦਾ ਸਾਡੇ ਘਰ ਦੇ ਵਿੱਚ ਤਾਂ ਇੱਕ ਹੀ ਸੁਪੁੱਤਰ ਸਾਡੇ ਘਰ ਦੇ ਵਿੱਚ ਤਾਂ ਇੱਕ ਹੀ ਸੁਪੁੱਤਰ ਹੈ ਪਰ ਹੁਣ ਤੱਕ ਇਹਨਾਂ ਦੀ ਬਾਲ ਅਵਸਥਾ ਹੈ ਹੁਣ ਤੱਕ ਇਹਨਾਂ ਨੂੰ ਆਪਣੇ ਦਾ ਤੇ ਪਰਾਏ ਦਾ ਬੋਧ ਨਹੀਂ ਗਿਆਨ ਨਹੀਂ ਹੈ ਬੋਧ ਨਹੀਂ ਗਿਆਨ ਨਹੀਂ ਹੈ ਕਰ ਘਰ ਦੇ ਵਿੱਚ ਵਸਤੂ ਲਿਆਉਣ ਦੇ ਨਾਲ ਲਾਭ ਹੁੰਦਾ ਹੈ ਬਾਹਰ ਕਮਾਉਣ ਦੇ ਨਾਲ ਘਾਟਾ ਹੁੰਦਾ ਹੈ ਇਹਨਾਂ ਨੂੰ ਇਸ ਗੱਲ ਦਾ ਹੁਣ ਤੱਕ ਪਤਾ ਨਹੀਂ ਹੈ ਜੀ ਹੁਣ ਤੱਕ ਪਤਾ ਨਹੀਂ ਹੈ ਜੀ ਮਾਤਾ ਜੀ ਮਨ ਵਿੱਚ ਵਿਚਾਰਦੇ ਨੇ ਜਦੋਂ ਬੜੇ ਹੋ ਜਾਣਗੇ ਸਿਆਣੇ ਹੋ ਜਾਣਗੇ ਸਭ ਦੀ ਸਾਰੀ ਨੀਤ ਨੂੰ ਆਪੇ ਸਮਝ ਲੈਣਗੇ ਸਾਰੀ ਨੀਤ ਨੂੰ ਆਪੇ ਸਮਝ ਲੈਣਗੇ ਮਨ ਦੇ ਵਿੱਚ ਵਿਚਾਰ ਧਾਰਨ ਕਰ ਲਈ ਮਾਤਾ ਜੀ ਨੇ ਇਸ ਪ੍ਰਕਾਰ ਆਪਣੇ ਵਿਚਾਰ ਕੀਤਾ ਪਾਵਨ ਅੰਮ੍ਰਿਤਮਈ ਦਰਸ਼ਨ ਜਦੋਂ ਬਾਬਾ ਕਲਿਆਣ ਚੰਦ ਸਾਹਿਬ ਜੀ ਨੇ ਐਸੇ ਲਖਣ ਦੇਖ ਲਿਆ ਨਾ ਸਾਡੇ ਰੋਜ਼ ਜੀ ਕਦੇ ਸੋਨੇ ਦੇ ਭਾਂਡੇ ਕਦੇ ਚਾਂਦੀ ਦੇ ਭਾਂਡੇ ਸੋਨੇ ਦੇ ਭਾਂਡੇ ਇਸੇ ਪ੍ਰਕਾਰ ਗਹਿਣੇ ਤੇ ਵਸਤਰ ਬਾਹਰ ਲੈ ਕੇ ਜਾਂਦੇ ਨੇ ਤੇ ਵਸਤਰ ਕਿਤੇ ਲੈ ਆਉਂਦੇ ਨੇ ਘਰ ਨਹੀਂ ਮੁੜ ਕੇ ਲੈ ਕੇ ਆਉਂਦੇ ਨੇ ਐਸੇ ਲਖਣ ਜੀ ਦੇ ਬਾਬਾ ਦੇ ਆਲੂ ਸਾਹਿਬ ਜੀ ਨੇ ਬਾਬਾ ਕਲਿਆਣ ਚੰਦ ਸਾਹਿਬ ਜੀ ਨੇ ਬਾਬਾ ਦੇ ਸਿਆਣ ਚੰਦ ਸਾਹਿਬ ਜੀ ਦੇ ਦੇਖੇ ਸਿਰ ਪੰਡਤ ਅੰਦਰ ਬਚਨਾਂ ਨੂੰ ਯਾਦ ਕੀਤਾ ਫਿਰ ਪੰਡਤ ਪੰਡਤ ਨੇ ਕਹਿੰਦਾ ਸੀ ਕੋਈ ਛੱਡਪਤੀ ਪਿੰਦਾ ਸ਼ਾਪਤੀ ਘਟ ਹੋਣ ਕੋਈ ਛੱਤਪਤੀ ਇੰਦਾ ਦੇ ਕੋਲ ਬੜਾ ਤੇ ਆਵੇਗਾ ਇਹਨਾਂ ਦੇ ਨਾਲ ਬੜਾ ਸੀ ਨਾਲ ਚੌਰ ਚ ਲੇਗਾ ਇਹਨਾਂ ਦੇ ਸਿੰਦਰਾ ਚ ਇਹਨਾਂ ਨੂੰ ਜਨੇਗਾ ਪੂਰੇ ਸ਼ਕਤੀ ਵਰਗੇ ਦੋੜਨ ਦੇ ਵਿੱਚ ਚੰਦਰ ਜੀ ਵਰਗੇ ਗੁਣ ਇਹਨਾਂ ਦੇ ਵਿੱਚ ਨੇ ਚੰਦਰ ਪੰਡਤ ਨੇ ਤੇ ਇਹ ਕਿਹਾ ਸੀ ਜੀ ਰਾਮ ਜੀ ਤੇ ਕਿਤਨੇ ਜੀ ਨੂੰ ਕਹਿੰਦੇ ਹਿੰਦੀ ਵੀ ਨਾ ਨੇ ਬਾਕੀ ਨਹੀਂ ਜੀ ਨੂੰ ਪਰ ਇਹਨਾਂ ਨੂੰ ਹਿੰਦੂ ਵੀ ਮੰਨਣਗੇ ਤੁਰਕ ਵੀ ਮੰਨਣਗੇ ਸਾਰੇ ਇਹਨਾਂ ਦੇ ਜੜਗੇ ਵੀ ਮੰਨਣਗੇ ਇਹ ਸਰਕਾਰ ਪੰਡਤ ਹਰ ਦਿਆਲ ਦੇ ਕਹੇ ਹੋਏ ਬਚਾਰ ਪੰਡਤ ਹਰ ਦੇ ਸਤਿਗੁਰੂ ਜੀ ਦੇ ਪਿਤਾ ਜੀ ਨੇ ਯਾਦ ਕੀਤਾ ਹੈ ਬ੍ਰਾਹਮਣ ਪੰਡਤ ਹਰ ਹਰ ਹਰ ਦਿਆਲ ਜੀ ਦੇ ਵੇੜੇ ਵਿੱਚ ਪਹੁੰਚ ਗਏ ਨੇ ਵੇੜੇ ਵਿੱਚ ਪਹੁੰਚ ਗਏ ਨੇ ਬ੍ਰਾਹਮਣ ਹਰ ਦਿਆਲ ਜੀ ਨੂੰ ਦੇਖ ਕਰਕੇ ਬ੍ਰਾਹਮਣ ਆਪਣੇ ਮੁਖ ਦੇ ਵਿੱਚ ਇਹ ਬਾਬਾ ਕਲਿਆਣ ਚੰਦ ਸਾਹਿਬ ਜੀ ਜੋ ਇਹ ਬ੍ਰਾਹਮਣ ਸਾਹਿਬ ਜੀ ਬੋਲੇ ਹਨ ਕਿ ਬ੍ਰਾਹਮਣ ਜੀ ਚੰਗਾ ਜੋ ਤੇ ਬੁਲਾਇਆ ਤੀ ਨੇ ਸਾਡੇ ਸਤੁੰਦਰ ਵਾਸਤੇ ਲਾਇਆ ਸਾਡੇ ਜੋ ਕੁਝ ਤੁਸਾਂ ਨੇ ਉਹਨਾਂ ਵਾਸਤੇ ਸ਼ੁਭ ਬਚਨ ਕਹੇ ਸਨ ਨੇ ਉਹਨਾਂ ਸਾਰੇ ਜਨਨ ਨੂੰ ਕੋਈ ਇੱਕ ਵੀ ਬਚਨ ਜਿਹੜੇ ਤੂੰ ਅਨੇਕ ਗੁਣ ਵਰਣਨ ਕੀਤੇ ਸੀ ਅਨੇਕ ਗੁਣ ਹੋਣਗੇ ਇਹਨਾਂ ਦੇ ਸਰੀਰ ਦੇ ਮਨ ਦੇ ਅੰਦਰ ਅਨੁਮਾਨ ਆਇਆ ਬਹੁਤ ਅੰਦਰ ਅਨੁਮਾਨ ਕਰਦੇ ਨੇ ਘਰ ਨੂੰ ਲੁਟਾ ਦੇਣਗੇ ਨਾਲ ਕਹਿਣ ਲੱਗੇ ਪੰਡਿਤ ਜੀ ਨਾਲ ਵਸਤੂ ਕੋਈ ਲੈ ਕੇ ਆਏ ਨਹੀਂ ਜਿਹੜੀਆਂ ਫਿਰ ਮੁੱਖ ਦੇ ਵਿੱਚ ਇੱਕ ਵੀ ਬਚਨ ਨਹੀਂ ਬੋਲਦੇ ਕੋਈ ਇੱਕ ਵੀ ਬਚਨ ਨਹੀਂ ਬੋਲਦੇ ਸਿੱਖਾਂ ਨੇ ਜਿਹੜੀ ਗਿਣਤੀ ਕਰਕੇ ਮੈਨੂੰ ਦੱਸਿਆ ਸੀ ਨਾ ਉਹਦੇ ਗਿਣਤੀ ਬਾਰੇ ਹੋਣਗੇ ਅਸੀਂ ਤੁਹਾਡੀ ਸਾਧਨਾ ਦੀ ਉਹ ਜਿਹੜੀ ਗਿਣਤੀ ਸੀ ਅਸਲ ਹੋ ਗਈ ਹੈ ਉਹ ਜਿਹੜੀ ਗਿਣਤੀ ਸੀ ਅਸਲ ਹੋ ਗਈ ਹੈ ਜਿਹੜੀ ਤੁਸਾਂ ਨੇ ਗੁੜਾਂ ਦੀ ਬਾਣੀ ਵਰਣਨ ਕੀਤੀ ਸੀ ਕਿ ਬੜੇ ਗੁੜਵਾਨ ਹੋਣਗੇ ਉਹ ਤੁਹਾਡੀ ਜਿਹੜੀ ਕਥਨ ਕੀਤੀ ਹੋਈ ਭਵਿੱਖ ਬਾਣੀ ਜਿਹੜੀ ਸਾਰੀ ਅਣਪੜ੍ਹ ਹੋ ਗਈ ਹੈ ਸਾਰੀ ਉਲਟ ਹੋ ਗਈ ਹੈ ਅਣਪੜ੍ਹ ਹੋ ਗਈ ਹੈ ਸਾਰੀ ਉਲਟ ਹੋ ਗਈ ਹੈ ਇਸ ਵੇਲੇ ਕਹਿਣਾ ਕਰਦੇ ਨੇ ਤੇਰਸ ਦੇਵੀ ਕਹਿਣਾ ਕੇਵਲ ਦੇ ਕੇ ਪੰਡਤ ਮੇਰਾ ਮਨ ਕੁਛ ਕਰਨ ਵਾਸਤੇ ਕੇਵਲ ਮੇਰੇ ਸੁਪੁੱਤਰ ਦੇ ਵਿੱਚ ਐਸੇ ਸ਼ੁਭ ਗੁਣ ਮੇਰੇ ਤੇ ਕਥਨ ਕੀਤੇ ਤੇਸਾਂ ਨੇ ਸ਼ੁਭ ਗੁਣ ਤੁਸਾਂ ਨੇ ਕਥਨ ਕੀਤੇ ਤੇਸਾਂ ਨੂੰ ਗਲੇ ਜਾਂ ਫਿਰ ਤੁਹਾਡੇ ਕੋਲੋਂ ਸਹੀ ਗਣਨਾ ਹੋਈ ਹੋਈ ਨਹੀਂ ਜਿਸ ਕੋਲੋਂ ਸਹੀ ਗਣਨਾ ਹੋਈ ਹੋਈ ਨਹੀਂ ਜਿਸ ਤੁਹਾਡੇ ਕੋਲੋਂ ਗ੍ਰਹਿ ਨਕਸ਼ਤਰਾਂ ਦੀ ਗਲਤ ਹੋ ਤੁਹਾਡੇ ਕੋਲੋਂ ਇਸ ਕਰਕੇ ਤੁਸੀਂ ਗਲਤ ਸਹੀ ਗਣਤੀ ਦਾ ਅੰਦਾਜ਼ਾ ਕਰਨ ਦੇ ਪਾਸ ਤੱਕ ਹੋ ਗ੍ਰਹਿ ਨਕਸ਼ਤਰਾਂ ਦੀ ਚਾਲ ਗਿਆ ਗ੍ਰਹਿ ਨਕਸ਼ਤਰਾਂ ਦਾ ਕੀ ਹੋ ਗਿਆ ਇਹਨਾਂ ਦੇ ਗ੍ਰਹਿ ਨਕਸ਼ਤਰਾਂ ਦੇ ਉਹ ਉਤਪਨ ਹੋਣ ਵਾਲਾ ਬਾਲਕ ਕਿਵੇਂ ਦਾ ਹੋਵੇਗਾ ਇਹੋ ਜਿਹਾ ਹੋਵੇਗਾ ਨਦੋ ਇਸ ਸਾਰੀ ਬਾਣੀ ਨੂੰ ਸਾਰੇ ਬੋਲਿਆਂ ਨੂੰ ਬਚਨਾਂ ਨੂੰ ਬਾਣੀ ਨੂੰ ਸਾਡੇ ਕਲਿਆਣ ਚੰਦ ਸਾਹਿਬ ਜੀ ਦੇ ਮੁਖੋਂ ਬਚਾਰਿਆ ਹੋਇਆ ਨੂੰ ਸਾਹਿਬ ਜੀ ਦੇ ਪੰਡਤ ਹਰਦਿਆਲ ਜੀ ਨੇ ਆਪਣੇ ਕੰਨੀ ਸੁਣਿਆ ਹਰਦਿਆਲ ਜੀ ਨੇ ਆਪਣੇ ਕੰਨੀ ਸੁਣਿਆ ਤਾਨੀ ਉਸ ਵੇਲੇ ਵੇਖਿਆ ਬਾਬਾ ਕਲਿਆਣ ਚੰਦ ਨੇ ਦੇਖਿਆ ਦੀ ਜਿਹੜੀ ਬਾਣੀ ਹੈ ਬਹੁਤ ਹੀ ਸ਼ਕਤਾ ਤੋਂ ਗਿਆ ਹੈ ਤੇ ਬਹੁਤ ਦੁਨਿਆਵੀ ਆਤੇ ਪ੍ਰਾਪਤ ਹੈ ਬਾਬਾ ਦੇ ਬੋਲ ਵਿੱਚ ਰਾਜ਼ੀ ਹੋਈ ਹੈ ਪਾਏ ਮਾਤਾ ਦੇ ਰਾਜ਼ੀ ਹੋਈ ਹੈ ਤੇ ਪਾਏ ਬਾਬਾ ਕਲਿਆਣ ਚੰਦ ਸਾਹਿਬ ਜੀ ਦੇ ਬਾਬਾ ਕਲਿਆਣ ਚੰਦ ਸਾਹਿਬ ਜੀ ਦੇ ਹਿਰਦੇ ਵਿੱਚ ਸ਼ਕਤਾ ਦੇ ਵਾਸਤੇ ਸੋ ਇਸ ਪ੍ਰਕਾਰ ਬੇਦੀਆਂ ਦੇ ਕੁੱਲ ਦੇ ਨਿਸ਼ਾਨ ਸਰਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਾਸਤੇ ਬਚਨ ਪੰਡਿਤ ਹਰਦਿਆਲ ਨੇ ਫਿਰ ਬੋਲੇ ਹਰਦਿਆਲ ਜੀ ਨੇ ਫਿਰ ਬੋਲੇ ਕਹਿਣ ਲੱਗੇ ਬਾਬਾ ਕਲਿਆਣ ਚੰਦ ਜੀ ਲੱਗੇ ਬਾਬਾ ਕਲਿਆਣ ਚੰਦ ਲਕਸ਼ਮਣ ਜੀ ਮੈਂ ਤੁਹਾਡੇ ਸੁਪੁੱਤਰ ਦੇ ਅੰਦਰ ਲਕਸ਼ਮਣ ਦੇਖ ਲਿਆ ਸੀ ਅੰਦਰ ਕੁਝ ਵੀ ਦੇਖ ਲਿਆ ਸੀ ਉਸ ਵੇਲੇ ਤੁਹਾਡਾ ਜਿਹੜਾ ਹਿਰਦਾ ਸੀ ਨਾ ਉਸ ਵੇਲੇ ਤੁਹਾਡਾ ਸੁਪੁੱਤਰ ਪ੍ਰਾਪਤੀ ਦੇ ਸੁੱਖ ਕਰਕੇ ਬਹੁਤ ਹੀ ਖਿੜਿਆ ਹੋਇਆ ਸੀ ਉਸ ਵਚਨ ਨੂੰ ਸੁਣ ਕੇ ਤੁਹਾਡੇ ਹਿਰਦੇ ਦੇ ਅੰਦਰ ਸਭ ਕੁਝ ਨੂੰ ਸੁੱਤ ਜਾਣਾ ਪੈ ਗਿਆ ਇਸ ਕਰਕੇ ਉਹ ਵਚਨ ਮੈਂ ਤੁਹਾਨੂੰ ਉਦੋਂ ਨਹੀਂ ਸੀ ਦੱਸਿਆ ਉਹ ਵਚਨ ਮੈਂ ਤੁਹਾਨੂੰ ਉਦੋਂ ਨਹੀਂ ਸੀ ਤੇ ਹੁਣ ਉਹ ਜਿਹੜਾ ਮੈਂ ਉਦੋਂ ਵਚਨ ਦੇਖਿਆ ਸੀ ਜਿਹੜਾ ਮੈਂ ਹੁਣ ਉਹ ਆਪਦੇ ਦੁਆਰਾ ਪ੍ਰਗਟ ਹੋ ਆਇਆ ਹੈ ਉਹਦਾ ਤੇ ਪ੍ਰਗਟ ਹੋ ਗਿਆ ਮੈਂ ਪ੍ਰਤੱਖ ਜਾਣਦਿਆ ਹੈ ਪਰ ਹੋਇਆ ਮੈਂ ਪ੍ਰਤੱਖ ਜਾਣਦਿਆ ਹੈ ਜਿਹੜਾ ਵਚਨ ਤੁਹਾਨੂੰ ਉਸ ਵੇਲੇ ਮੈਂ ਨਹੀਂ ਸੀ ਦੱਸਿਆ ਉਹ ਮੈਂ ਹੁਣ ਦੱਸਦਾ ਸੀ ਜਿਹੜਾ ਕਿ ਬਾਲਕ ਰੂਪ ਵਿੱਚ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਜੋ ਲੀਲਾ ਕਰ ਰਹੇ ਸਨ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਜਨੇ ਰਿਸ਼ਤੇਦਾਰ ਅਤੇ ਸਖੇ ਜਿਨ੍ਹਾਂ ਦੇ ਜਨੇ ਰਿਸ਼ਤੇਦਾਰ ਅਤੇ ਸਖੇ ਸੰਸੀ ਕਹਿੰਦੇ ਸਾਰੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਸਾਹਿਬ ਸੰਗਤ ਜੀ ਦੁਨੀਆ ਦੀ ਅਸੀਰ ਸਾਰੀ ਗੱਡੀ ਦੁਨੀਆ ਦੇ ਅੰਦਰ ਕੀ ਹਾਵਤ ਚਾਈ ਗਈ ਏ ਦੁਨੀਆ ਦੇ ਨਾਂ ਦੇ ਹਾਲਾਤ ਸੋਰੇ ਤੇ ਲੰਗੋਟੀ ਦੇ ਯਾਰ ਸੋਰੇ ਜੇ ਜੀਵ ਹੁੰਦੇ ਨਾ ਭਾਵੇਂ ਜਿਹੜੇ ਚਾਲੀ ਪੁੱਤੀ ਨੂੰ ਨਾ ਹੋਵੇ ਭਾਵੇਂ ਕੋਈ ਬਣਾ ਕੇ ਇੱਕ ਖਿਲਾਫ ਨਹੀਂ ਲੈਂਦੇ ਕਹਿੰਦੇ ਜੀ ਸਨਾਂ ਦੇ ਦਿੱਕਤ ਹੈ ਯਾਰ ਨਹੀਂ ਲੈਂਦੇ ਸਾਡੀ ਤਾਂ ਗੋਲ ਵਿੱਚ ਖੇਲਿਆ ਹੈ ਇਸ ਦੇ ਪ੍ਰਕਾਰ ਵਿੱਚ ਖੇਲਿਆ ਹਾਂ ਨਹੀਂ ਲੈ ਸਕਦੇ ਕਹਿੰਦੇ ਸਾਡਾ ਦੇ ਕੋਈ ਤਾਂ ਹੈ ਸਾਡਾ ਦੇ ਸਭ ਪਤਾ ਹੈ ਅਸਾਂ ਤੇ ਉਗਲ ਕੜ ਕਰਕੇ ਤੋੜਿਆ ਅਸਾਂ ਇਸ ਦੇ ਪ੍ਰਕਾਰ ਖੇਲੇ ਦਾ ਨਹੀਂ ਲੈ ਸਕਦੇ ਉਸ ਸਾਹ ਆਪਣਾ ਜਵਾਰੀ ਕਰਕੇ ਜਾਣਦੇ ਨੇ ਜਿਹੜੇ ਬਾਲ ਸਖੀ ਲਗੋਤੀ ਦੇ ਯਾਰ ਹੁੰਦੇ ਨੇ ਬਾਲ ਸਖਾ ਸੁਦਾਮਾ ਜੀ ਦੀ ਸਾਰੀ ਪ੍ਰਗਟ ਕਰਨਾ ਸੁਦਾਮਾ ਜੀ ਕਰਕੇ ਜਾਣਦੇ ਆ ਪ੍ਰਵਾਨ ਕਰਕੇ ਜਾਣਦੇ ਤੇ ਚੀ ਜਾਣਦੇ ਆ ਉਹਦੇ ਕਰਕੇ ਭੇਟਾ ਰੱਖੇ ਤੇ ਆਪਣੇ ਵਿੱਚ ਪੰਦਰੇ ਕਰਕੇ ਜਾਣਦੇ ਆ ਉਹਦੇ ਦੇ ਚੋਰੀ ਕਰਕੇ ਵੀ ਜਾਣਦੇ ਆ ਚਪੇਟ ਖਾ ਲਵਾ ਚੋਰੀ ਕਰ ਇਸ ਪ੍ਰਕਾਰ ਦੇ ਨਾਲ ਕੇ ਦਾਦ ਕੇ ਸੋਹਰੇ ਵਾਲੇ ਤੇ ਨਾਲ ਕੇ ਨਹੀਂ ਲਾ ਲੈ ਸਕਦੇ ਪੰਦਰੇ ਤੇ ਤੇ ਪੰਡਤ ਜੀ ਨੇ ਕਹਿ ਦਿੱਤਾ ਹੈ ਪੰਡਤ ਜੀ ਬਾਬਾ ਨੇ ਲੈਣ ਚਾਹਤਾ ਸਾਹਿਬ ਜੀ ਕਿੰਨੇ ਵੀ ਗੁਰੂ ਸਾਹਿਬ ਦੇਵ ਸਾਹਿਬ ਜੀ ਦੇ ਰਿਸ਼ਤੇਦਾਰ ਨੇ ਨਾ ਨਾਲ ਦੇ ਉਹ ਆਪਣਾ ਬਾਲ ਕਰਕੇ ਜਾਣਗੇ ਇਹਨਾਂ ਤੋਂ ਬਾਲ ਕਰਕੇ ਸਕਣਗੇ ਨਾ ਬੋਲ ਅਨੇਕ ਮਨ ਦੇ ਵਿੱਚ ਸਾਹਿਬ ਦੇ ਰਿਸ਼ਤੇਦਾਰਾਂ ਤੋਂ ਛੋਟ ਹੋਰ ਬਹੁਤ ਦਾ ਸਾਰੀ ਲੋਕਾਈ ਦੇ ਬਹੁਤ ਇਸ ਪ੍ਰਕਾਰ ਨੂੰ ਖਾਈ ਦੇ ਬਹੁਤ ਇਹਨਾਂ ਦੇ ਉਪਦੇ ਆਪਣਾ ਖਿਆਲ ਜਾਣਗੇ ਇਹਨਾਂ ਦੇ ਉਪਦੇਸ਼ ਤੋਂ ਜਾਣਗੇ ਬਲ ਕਸਨ ਛੋਟਾਂ ਦੀ ਕੋਈ ਕਿਸਮ ਦੀ ਵਿਰਲੇ ਵਿਰਲੇ ਹੋਣਗੇ ਜਿਹੜੇ ਇਹਨਾਂ ਦੀ ਵਿਰਾਸਤ ਗਿਆਨ ਨੂੰ ਸੁਖ ਨੂੰ ਪਾਉਣਗੇ ਇਹਨਾਂ ਦੇ ਸਾਧ ਸੰਗਤ ਜੀ ਸਾਡੇ ਸਰੰਗੀਆਂ ਦੇ ਵਿੱਚੋਂ ਸਾਧ ਸੰਗਤ ਕੇਵਲ ਤਾਂ ਕੇਵਲ ਬੇਬੇ ਨਾਨਕੀ ਜੀ ਦਾ ਕਿਹਾ ਮੁੱਖ ਰੂਪ ਦੇ ਵਿੱਚ ਇਸੇ ਪ੍ਰਕਾਰ ਮਨਪ ਦੇ ਵਿੱਚ ਜੀ ਦਾ ਹੁੰਦਾ ਇਸ ਪ੍ਰਕਾਰ ਨਾਲ ਦੇ ਵੱਡੇ ਲਾਹੇ ਲੈ ਆਉਂਦੇ ਬਾਕੀ ਝਿੜਕਦੇ ਰਹੇ ਹਨ ਜਿਹੜੇ ਪੰਡਤ ਜੀ ਕਹਿਣ ਲੱਗੇ ਬਾਬਾ ਕਲਿਆਣ ਦੇ ਪੰਡਤ ਜੀ ਕਹਿਣ ਲੱਗੇ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਰੀਰ ਜਵਾਨ ਹੋਵੇਗਾ ਭਗਵਾਨ ਜੀ ਨੇ ਬਾਬਾ ਦੇ ਰੂਪ ਧਾਰਨ ਕਰਕੇ ਅੰਨੇ ਲੋਕ ਆਵਟ ਦਿੱਤੇ ਸਨ ਆਪਣੇ ਚਰਨਾਂ ਦੇ ਨਾਲ ਦਿੱਤੇ ਸਨ ਇਹ ਸਾਰੀ ਸ੍ਰਿਸ਼ਟੀ ਨੂੰ ਮਾਪ ਦੇ ਦੇ ਸਾਰੇ ਨਾਲ ਵਿਚਰਨ ਦੇ ਸਾਰੀ ਧਰਤੀ ਤੇ ਇਹਨਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਲੋਕ ਇਹਨਾਂ ਦੇ ਚਰਨ ਸਾਰੀ ਸ੍ਰਿਸ਼ਟੀ ਦੇ ਲੋਕ ਇਹਨਾਂ ਦੇ ਚਰਨਾਂ ਵਿੱਚ ਮੰਨਣਗੇ ਵੱਡੇ ਵੱਡੇ ਜਿਹੜੇ ਪੀਰ ਹੋਣਗੇ, ਮਹਾਪੁਰਸ਼ ਹੋਣਗੇ, ਜਿਹੜੇ ਹੋਣਗੇ ਪੀਰ, ਜਿਹੜੇ ਬਾਦਸ਼ਾਹ ਹੋਣਗੇ, ਸਾਰੇ ਬਾਦਸ਼ਾਹ ਤੇ ਪਾਤਸ਼ਾਹ ਸਾਰੇ ਨਾਨਕ ਦੇਵ ਸਾਹਿਬ ਗੋਪਾਲ ਦਾਦਰੀ ਨਗਰੀ ਦੇ ਅੰਦਰ ਭਗਵਾਨ ਕ੍ਰਿਸ਼ਨ ਦੀ ਸਭ ਨਗਰੀ ਤਿਆਰੇ ਸਨ, ਸਾਰੇ ਆਪ ਜੀ ਭੀਨ ਮੰਨਦੇ ਸਨ, ਸਾਰੇ ਨਾਨਕ ਦੇਵ ਸਾਹਿਬ ਸ਼੍ਰੀ ਰਾਮ ਚੰਦਰ ਜੀ ਵਰਗੇ ਭਗਵਾਨ ਜੀ ਵਰਗੇ ਸਾਰੇ ਧਰਮ ਦੇ ਜਿਸ ਵੇਲੇ ਜਵਾਨ ਹੋ ਜਾਣਗੇ ਦਾਵਾ ਕਰਕੇ ਦੇਖ ਲਓ ਆਪਣੇ ਬਚਨਾਂ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਸ ਕਰਕੇ
2: ਸਿੰਘ
1: ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਸਤਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਸਾਜੀ ਨਿਵਾਜੀ ਬਹਾਰ ਸਾਹਿਬ ਸਾਰੇ ਸਹੀ ਜੀ ਹੋ ਅੱਜ ਗੁਰੂ ਖਾਲਸਾ ਸਾਹਿਬ ਨੇ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਸੰਗਤਾਂ ਨੂੰ ਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਰਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸੱਚੇ ਪਾਤਸ਼ਾਹ ਪੰਚਮੀ ਦਾ ਦਿਹਾੜਾ ਪ੍ਰਾਪਤ ਕਰ ਸਕਦਾ ਹੈ।

ਜੀ ਗੁਰੂ ਜੀ ਨੂੰ ਆਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਹਜ਼ੂਰ ਤਖਤ ਸਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਵੇਦ ਬੇਲਤ ਪਾਇਆ ਹਾਜ਼ਰ ਹੋਈ ਹੈ, ਹਾਜ਼ਰੀਆਂ ਦਿਨ ਵਿੱਚ ਕੁਰਬਾਨ ਕਰਨੀਆਂ। ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਚੜ੍ਹਦੀ ਕਲਾ ਕਰਨੀ ਤੇ ਮਹਾਰਾਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀ ਮਤ ਮਿਲ ਕੀ ਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਨਾ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇਹ

ਨਾਇ ਰਹਾਉ। ਸਚੇ ਨਾਮ ਕੀ ਤਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨ ਹੋਵੇ ਘਾਟ ਨਾ ਜਾਏ ਨਾ।

ਸਰਹਾਉ। ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ।

ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਗ ਜੀਵ ਧ੍ਰਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ।

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰ।

ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋ ਜਵਿਡਾਣਾ।

ਤਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤਦ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ, ਮਨ ਏਕ ਨਚੇਤਸ ਮੂੜ ਮਨਾ, ਹਰ ਬਿਸਰਤ ਤੇ

ਵਿਸਰੀਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸੁਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁਤਿਬਾਨ ਸੌ ਦਉਵਰ ਕਰ, ਕਾਟ ਦਇਓ ਅਸਦੁਜ ਨਰ ਨਾਹਰ। ਪੁਨਰਾਛਸ ਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ। ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ। ਧੰਨ

ਕਿਰਪਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਦਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਅਰਜ ਸਭ ਸਵਾਰਣਾ ਸਭ ਨਾਂਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲ

ਪਾਈਆਂ ਕਰ ਸ਼ਾਨ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਗਰ ਸੁਭਾਗੈ ਗਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਵੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ ਪਸਾਰ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹਿ ਉਥੈ ਤੇਰੇ ਰਖ, ਅਗਨੀ ਉਧਰ ਮਾਹਿ, ਸੁਣ ਕੈ ਜਮ ਕੇ ਦੂਤ, ਨਾਇ ਤੇਰੇ ਛੱਡ ਜਾਹੇ, ਭਾਉ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ।

ਸਹਾਇ ਅਰਜਨ ਹਰ ਗੋਬਿੰਦ ਨਾਮ ਸਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ।

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ,

ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤਿ ਦਾਨ ਬੁੱਧ ਬਵੇਕ ਰਹਿ ਤਿਰਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖਸਰ ਜੀ ਬਵੇਕਸਰ ਜੀ ਰਾਮਸਰ ਜੀ ਕੌਲਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ

ਬੋਲੋ ਜੀ ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ। ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬਣਾਉਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Sri Sai Baba Maharaj Ranjit Singh Sher Panjab.

கிருபால் கல்கத்தார் சுவாமி தான் சரி கிருகா பெண் சிந்திமா.

0: కర్బాన్ కలిగిదర్ స్వామి దాని శరీర కాపించింది మా
1: బోలే.

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਆਦਿ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਸੁਨੇਹ ਮਰਫਤੇ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਮਨੁੱਖ ਦੇ ਅਚੇਤਨ ਮਨ ਵਿੱਚ ਪੂਰਨ ਹੋਣ ਦੀ ਬੜੀ ਪ੍ਰਬਲ ਪਿਆਸ ਹੈ। ਦਰਅਸਲ ਦੋ ਚੀਜ਼ਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ, ਉਹ ਪੂਰਨ ਹੁੰਦੀਆਂ ਨੇ। ਅਧੂਰੀ ਚੀਜ਼ ਤੋਂ ਮਨੁੱਖ ਪ੍ਰਭਾਵਿਤ ਨਹੀਂ ਹੁੰਦਾ। ਜੋ ਵੀ ਚੀਜ਼ਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਪੂਰਨ ਹੁੰਦੀਆਂ ਨੇ। ਬਦਕਿਸਮਤੀ ਹੈ ਜਦ ਮਨੁੱਖ ਮਰ ਜਾਂਦਾ ਹੈ, ਕਹਿੰਦੇ ਨੇ ਇਹ ਪੂਰਾ ਹੋ ਗਿਆ ਹੈ। ਅਚੇਤਨ ਮਨ ਵਿੱਚ ਇਹ ਸੁਭਾਵਕ ਹੀ ਗੱਲ ਆ ਗਈ ਹੈ ਕਿ ਮਨੁੱਖ ਪੂਰਨ ਹੋਣ ਵਾਸਤੇ ਆਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਸੰਸਾਰ 'ਤੇ ਚਾਤ ਮਾਰੀ, ਮਨੁੱਖ ਅਧੂਰਾ ਹੈ ਔਰ ਮਨੁੱਖ ਨੂੰ ਪੂਰਨ ਕਰਨਾ ਹੈ। ਪੂਰਨ ਕਰਨ ਲੱਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ 10 ਜਾਮੇ ਧਾਰਨ ਕਰਨੇ ਪਏ ਔਰ 250-300 ਸਾਲ ਦੀ ਅਵਧੀ, ਕਿਉਂਕਿ ਸਰੀਰ ਦੀ ਆਪਣੀ ਉਮਰ ਹੁੰਦੀ ਹੈ। ਇਸ ਵਾਸਤੇ ਸਿੱਖ ਬਣਾਉਣਾ ਹੈ, ਸਿੱਖ ਨੂੰ ਸੰਤ ਬਣਾਉਣਾ ਹੈ, ਸੰਤ ਨੂੰ ਸਿਪਾਹੀ

ਇਸ ਤਸਵੀਰ ਨੂੰ ਫਰੇਮ ਕਰਨਾ ਬੜਾ ਲਾਜ਼ਮੀ ਸੀ ਤਾਂ ਕਿ ਇਹ ਤਸਵੀਰ ਟੁੱਟੇ ਨਾ, ਫਟੇ ਨਾ, ਜਾਇਆ ਨਾ ਹੋਵੇ। ਇਸ ਵਾਸਤੇ ਇਸ ਨੂੰ ਫਰੇਮ ਕਰਨਾ ਬੜਾ ਜ਼ਰੂਰੀ ਸੀ। ਫਰੇਮ ਕਰਨ ਵਾਸਤੇ ਗਾਲਬਨ ਪੰਜ ਚੀਜ਼ਾਂ ਦੀ ਲੋੜ ਹੁੰਦੀ ਹੈ। ਇੱਕ ਤਾਂ ਚੌਕਟਾ ਚਾਰ ਕਣੀਆਂ ਦਾ ਅਤੇ ਇੱਕ ਸ਼ੀਸ਼ਾ। ਪੰਜ ਚੀਜ਼ਾਂ ਨਾਲ ਤਸਵੀਰ ਨੂੰ ਫਰੇਮ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਸਾਨੂੰ ਪੰਜ ਰਹਿਤਾਂ ਦਿੱਤੀਆਂ, ਇਸ ਦੇ ਨਾਲ ਇਸ ਤਸਵੀਰ ਨੂੰ ਫਰੇਮ ਕਰ ਛੱਡਿਆ ਔਰ ਆਖਿਆ ਇਹ ਤਸਵੀਰ ਮੁਕੰਮਲ ਹੋ ਗਈ ਹੈ, ਪੂਰੀ ਹੋ ਗਈ ਹੈ। ਔਰ ਇਸ ਤਸਵੀਰ ਨੂੰ ਰੱਖਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਧਾਰ ਤੇ ਅਤੇ ਆਪ ਮੱਥਾ ਟੇਕਿਆ, ਸਿੱਖ ਦੇ ਅੱਗੇ ਆਪ ਮੱਥਾ ਟੇਕਿਆ, ਫੁਰਮਾਨ ਕੀਤਾ ਐ ਸਿੱਖ ਜੇ ਬਾਣੀ ਨਾਲ ਜੁੜਿਆ ਰਹੇਗਾ ਤੇ ਬਾਣੇ ਨਾਲ ਵੀ ਜੁੜਿਆ ਰਹੇਗਾ, ਜੇ ਅੰਮ੍ਰਿਤ ਨਾਲ ਜੁੜਿਆ ਅੰਮ੍ਰਿਤ ਵੇਲੇ ਨਾਲ ਜੁੜਿਆ ਰਿਹਾ ਤੇ ਅੰਮ੍ਰਿਤ ਨਾਲ ਵੀ ਜੁੜਿਆ ਰਹੇਗਾ। ਇਹ ਮਹਾਨ ਦੇਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਜਿਸ ਵਕਤ ਆਪ ਹਜ਼ੂਰ ਸਾਹਿਬ ਜੋਤੀ ਜੋਤ ਸਮਾਉਣ ਲੱਗੇ, ਸਿੱਖਾਂ ਨੇ ਆਲੇ ਦੁਆਲੇ ਖੜ੍ਹੇ ਹੋ ਕੇ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ, ਸਾਡਾ ਮੁਹਾਫਿਜ਼ ਕੌਣ, ਅਸੀਂ ਕਿਸ ਦੇ ਨਕਸ਼ੇ ਕਦਮ ਤੇ ਚੱਲਾਂਗੇ। ਕਲਗੀਧਰ ਪਾਤਸ਼ਾਹ ਕਹਿਣੇ ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ ਤੁਹਾਡੀ ਰਹਿਬਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਨਗੇ। ਸਿੱਖ ਕਹਿਣ ਲੱਗੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਤੁਹਾਡੇ ਵਿਚਾਰ ਹੈ, ਤੁਹਾਡਾ ਗਿਆਨ ਹੈ, ਤੁਹਾਡਾ ਫਿਲਸਫਾ ਹੈ, ਤੁਹਾਡੀ ਜੋਤ ਹੈ। ਅਗਰ ਆਪ ਜੀਆਂ ਦੇ ਸਰੀਰ ਦੇ ਦਰਸ਼ਨ ਕਰਨੇ ਹੋਣ ਫਿਰ ਅਸੀਂ ਕਿੱਧਰ ਜਾਵਾਂਗੇ। ਲਹਿ ਮਮ ਸਰੂਪ ਜਾਨੋ ਬਲਹਿ, ਸਿੱਖ ਪੰਚੋ ਮੈਂ ਮੇਰਾ ਵਾਸਾ, ਪੂਰੀ ਕਰੋ ਧਰੋ ਜਹ ਆਸਾ। ਐ ਸਿੱਖ ਤੈਨੂੰ ਕਿਤੇ ਪੰਜ ਰਹਿਤਵਾਨੀਏ ਸਿੱਖ ਮਿਲ ਜਾਣ, ਜਿਨ੍ਹਾਂ ਦੇ ਕੰਠ ਵਿੱਚ ਜਪਜੀ ਹੋਵੇ ਤੇ ਰਹਿਤਾਂ ਸਜਾਈਆਂ ਹੋਣ, ਐਸੇ ਜੇ ਪੰਜਾਂ ਦੇ ਦਰਸ਼ਨ ਹੋ ਜਾਣ ਤੇ ਨਿਸ਼ਚੇ ਜਾਣੀ ਅੱਜ ਤੈਨੂੰ ਮੈਂ ਹੀ ਮਿਲਿਆ ਹਾਂ। ਪਰ ਸਿੱਖ ਬੜੇ ਸਿਆਣੇ ਸਨ, ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਪਾਤਸ਼ਾਹ ਜੇ ਪੰਜਾਂ ਦੇ ਦਰਸ਼ਨ ਨਾ ਹੋਏ ਤੈਨੂੰ ਮੈਂ ਹੀ ਮਿਲਿਆ ਹਾਂ। ਸਿੱਖ ਇਸ ਦੇ ਨਾਲ ਵੀ ਤਸੱਲੀ ਬਖਸ਼ ਨਾ ਹੋਏ, ਕਹਿਣ ਲੱਗੇ ਮਹਾਰਾਜ ਜੇ ਇੱਕ ਦੇ ਵੀ ਦਰਸ਼ਨ ਨਾ ਹੋਏ ਫਿਰ। ਫਿਰ ਮਹਾਰਾਜ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠੀ, ਪੰਜਾਂ ਬਾਣੀਆਂ ਦਾ ਜਾਪ ਕਰੀ, ਮੂਲ ਮੰਤਰ ਦਾ ਜਾਪ ਕਰੀ, ਜਦੋਂ ਤਨ ਦੇ ਉੱਤੇ ਰਹਿਤਾ ਸਜਾਵੇਂਗਾ, ਸ਼ੀਸ਼ੇ 'ਚ ਮੁਖੜਾ ਦੇਖੇਗਾ, ਤੂੰ ਨਿਸ਼ਚੇ ਜਾਣੀ ਆਪਣਾ ਰੂਪ ਮੈਂ ਤੈਨੂੰ ਹੀ ਦੇ ਦਿੱਤਾ ਹੈ। ਮਹਾਰਾਜ ਨੇ ਮਾਣ ਨਾਲ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਸਰੀਰ ਕਰਕੇ ਗੁਰੂ ਗੁਰੂ ਖਾਲਸਾ ਹੈ ਔਰ ਜ਼ਮੀਰ ਕਰਕੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਇਸ ਵਾਸਤੇ ਇਹ ਕਹਾਣੀ ਪ੍ਰਚਲਿਤ ਹੋ ਗਈ, ਗੁਰੂ ਗ੍ਰੰਥ ਗੁਰੂ ਪੰਥ, ਗੁਰੂ ਪੰਥ ਗੁਰੂ ਦਾ ਸਰੀਰ ਹੈ, ਗੁਰੂ ਗ੍ਰੰਥ ਗੁਰੂ ਦੀ ਆਤਮਾ ਹੈ। ਜੈਸੇ ਜੜ੍ਹਾਂ ਦਰਖਤ ਤੋਂ ਬਿਨਾਂ ਵੀ ਹੋ ਸਕਦੀਆਂ ਨੇ ਪਰ ਦਰਖਤ ਬਿਨਾਂ ਜੜ੍ਹਾਂ ਤੋਂ ਨਹੀਂ ਹੋ ਸਕਦਾ, ਬੁਨਿਆਦ ਬਿਨਾਂ ਮਕਾਨ ਤੇ ਵੀ ਹੋ ਸਕਦੀ ਹੈ ਪਰ ਮਕਾਨ ਬਿਨਾਂ ਬੁਨਿਆਦ ਦੇ ਨਹੀਂ ਹੋ ਸਕਦਾ। ਸਿੱਖ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੇ, ਗੁਰੂ ਸਿੱਖਾਂ ਤੋਂ ਬਿਨਾਂ ਹੋ ਸਕਦਾ ਹੈ। ਇਸ ਵਾਸਤੇ ਗੁਰੂ ਗ੍ਰੰਥ ਗੁਰੂ ਦੀ ਆਤਮਾ ਹੈ, ਗੁਰੂ ਪੰਥ ਗੁਰੂ ਦਾ ਸਰੀਰ ਹੈ। ਗੁਰੂ ਦੇ ਪੰਥ ਦੇ ਦਰਸ਼ਨ ਗੁਰੂ ਦੇ ਸਰੀਰ ਦੇ ਦਰਸ਼ਨ ਨੇ, ਗੁਰੂ ਗ੍ਰੰਥ ਦੇ ਦਰਸ਼ਨ ਗੁਰੂ ਦੀ ਆਤਮਾ ਦੇ ਦਰਸ਼ਨ ਨੇ। ਆਤਮਾ ਸਰੀਰ ਤੋਂ ਬਿਨਾਂ ਵੀ ਰਹਿ ਸਕਦੀ ਹੈ ਪਰ ਸਰੀਰ ਆਤਮਾ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸ ਵਾਸਤੇ ਗੁਰੂ ਗ੍ਰੰਥ ਗੁਰੂ ਦੀ ਆਤਮਾ ਹੈ, ਗੁਰੂ ਪੰਥ ਗੁਰੂ ਦਾ ਸਰੀਰ ਹੈ। ਸਾਹਿਬਾਂ ਨੇ ਮਾਣ ਨਾਲ ਕਹਿ ਦਿੱਤਾ ਖਾਲਸਾ ਮੇਰਾ ਰੂਪ ਹੈ, ਆਪਣਾ ਰੂਪ ਹੈ, ਖਾਸ ਰੂਪ ਹੈ, ਖਾਲਸਾ ਗੁਰੂ ਗੁਰੂ ਖਾਲਸਾ ਹੈ। ਅਬ ਮੈਂ ਕਰੋਂ ਜੈਸੇ ਗੁਰੂ ਨਾਨਕ ਦੇਵ ਜੀ, ਅੰਗਦ ਗੋ ਕੀਨਿਓ ਸ਼ੰਕਾ ਨਾ ਕੀਜੈ, ਸਾਵਧਾਨ ਹੋਏ ਲੀਜੈ, ਅੰਮ੍ਰਿਤ ਛਕਾਓ ਜੈਸੇ ਤੁਮ ਲੀਨ ਹੋ। ਜਦ ਪਾਤਸ਼ਾਹ ਨੇ ਸਿੱਖ ਦੇ ਬਾਰੇ ਇਤਨੀ ਸਿਫਤੋ ਸਲਾਹ ਕੀਤੀ
कि इन्हीं की कृपा के सजे हम हैं, नहीं मोसो गरीब करोड़ परे हैं। दरअसल कोई बच्चा होवे, खुशपोश होवे, खुश मिजाज होवे, चंगी तबीयत दा मालक होवे, उसनु वेख के कहना पैंदा है इसकी माँ धन है, इसका पिता धन है, क्योंकि बच्चा खुशपोश है, खुश मिजाज है, चंगी तबीयत दा मालक है। चंगे सिखा नु वेख के गुरु की महिमा वधदी है। महाराज कहंदे ने तू तो मैनू सजा छड्या है, तू तो मैनू महान बड़ा छड्या है। इस वास्ते किसी ने शंका पैदा किया ਇਹ ਕਿਤੇ ਸਿੱਖਾਂ ਦੀ ਖੁਸ਼ਾਮਦੀ ਤਾਂ ਨਹੀਂ। ਕਲਗੀਧਰ ਪਾਤਸ਼ਾਹ ਨੇ ਕਿਹਾ ਨਹੀਂ, ਯਾ ਮੈਂ ਰੰਚ ਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰ ਨਾਨਕ ਸਾਖੀ। ਮੈਂ ਪਾਰ ਬ੍ਰਹਮ ਗੁਰੂ ਨਾਨਕ ਨੂੰ ਸਾਖੀ ਜਾਣ ਕੇ ਕਹਿਣਾ, ਤੂੰ ਮੇਰਾ ਰੂਪ ਹੈ, ਮੈਂ ਤੇਰਾ ਰੂਪ ਹਾਂ। ਜੈਸੇ ਨਦੀ ਦੀ ਮੰਜ਼ਿਲ ਹੈ ਸਾਗਰ, ਸਿੱਖ ਦੀ ਮੰਜ਼ਿਲ ਹੈ ਗੁਰੂ। ਜਦ ਸਿੱਖ ਗੁਰੂ ਤੱਕ ਪਹੁੰਚ ਜਾਂਦਾ ਹੈ, ਮੰਜ਼ਿਲੇ ਮਕਸੂਦ ਤੱਕ ਪਹੁੰਚ ਜਾਂਦਾ ਹੈ। ਕਿਹੜਾ ਸਿੱਖ ਗੁਰੂ ਤੱਕ ਪਹੁੰਚ ਜਾਂਦਾ ਹੈ? ਜਿਸ ਸਿੱਖ ਨੂੰ ਵੇਖ ਕੇ ਗੁਰੂ ਯਾਦ ਆਵੇ, ਜਿਸ ਸਿੱਖ ਨੂੰ ਵੇਖ ਕੇ ਪਰਮਾਤਮਾ ਯਾਦ ਆਵੇ। ਸਿੱਖ ਗੁਰੂ, ਗੁਰੂ ਸਿੱਖ ਹੈ, ਨਾਨਕ ਭੇਦ ਨਾ ਪਾਈ। ਇਤਨੇ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਖਿਮਾ ਕਰਨਾ ਜੀ। ਸਤਿਗੁਰਾਂ ਦੀ ਸਨੇਹ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਗੁਰੂ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਸ਼ਮਸ਼ੇਰੇ ਬਹਾਦਰ ਮਹਾਨ ਸੂਰਬੀਰ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆਪਾਂ ਜੁੜ ਮਿਲ ਬੈਠੇ ਹਾਂ। ਉਹਨਾਂ ਦੇ ਅਨਨ ਪਿਆਰੇ ਭਾਈ ਦਇਆ ਸਿੰਘ ਜੀ ਦੀ ਯਾਦ ਮਨਾਉਣ ਵਾਸਤੇ ਉਹ ਪਿਆਰੇ ਭਾਈ ਦਇਆ ਸਿੰਘ ਜੀ ਜਿਹੜੇ ਤਾ ਜ਼ਿੰਦਗੀ ਗੁਰੂ ਕਲਗੀਧਰ ਦਾ ਪਾਤਸ਼ਾਹ ਜੀ ਦਾ ਪਰਛਾਵਾਂ ਬਣ ਕੇ ਰਹੇ, ਆਪਾਂ ਸਿਫਤ ਸਲਾਹ ਕਰਨੀ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ। ਔਰ ਸਾਧ ਸੰਗਤ ਜਦੋਂ ਜਿੱਥੇ ਫੁੱਲਾਂ ਦੀ ਗੱਲ ਕੀਤੀ ਜਾਵੇ ਫਿਰ ਖੁਸ਼ਬੂ ਆਪਣੇ ਆਪ ਹੀ ਨਾਲ ਆ ਜਾਇਆ ਕਰਦੀ ਹੈ। ਜੇਕਰ ਗੁਰੂ ਕਲਗੀਧਰ ਪਾਤਸ਼ਾਹ ਫੁੱਲ ਸਨ, ਭਾਈ ਦਇਆ ਸਿੰਘ ਜੀ ਉਹਨਾਂ ਦੀ ਖੁਸ਼ਬੂ ਸਨ, ਤਾਂ ਜ਼ਿੰਦਗੀ ਉਹਨਾਂ ਨੇ ਆਪਾਂ ਆਪਣੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਮਰਪਿਤ ਕਰ ਦਿੱਤੀ। ਦੇਖੋ ਨਾ ਭਾਈ ਪਾਰੋ ਜੁਲਕਾ ਪਰਮਹੰਸ, ਜਿਨ੍ਹਾਂ ਨੂੰ ਇਹ ਖਿਤਾਬ ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਬਖਸ਼ਿਆ, ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਪਿਆਰੇ ਭਾਈ ਦਇਆ ਸਿੰਘ ਜੀ ਲਾਹੌਰ ਦੇ ਵਿੱਚ ਆਪ ਨੇ ਇਸ ਮਾਤ ਲੋਕ 'ਤੇ ਜਨਮ ਲਿਆ। ਬਾਬਾ ਸੁੱਧ ਜੀ ਔਰ ਮਾਤਾ ਦਿਆਲੀ ਜੀ ਉਹਨਾਂ ਦੇ ਗ੍ਰਹਿ ਵਿਖੇ 1661 ਈਸਵੀ ਸੰਨ ਨੂੰ, ਜੇਕਰ ਗਿਣਤੀ ਮਿਣਤੀ ਕਰਕੇ ਦੇਖਿਆ ਜਾਵੇ ਆਯੂ ਦੇ ਵਿੱਚ 5 ਸਾਲ ਭਾਈ ਦਇਆ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਨਾਲੋਂ ਵੱਡੇ ਸਨ। ਫਿਰ ਸਾਧ ਸੰਗਤ ਜਦੋਂ 1756 ਬਿਕਰਮੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜਿਆ, ਵਿਸਾਖੀ ਵਾਲੇ ਦਿਨ ਭਰੇ ਦੀਵਾਨ ਅੰਦਰ ਆ ਕੇ ਇੱਕ ਸੀਸ ਦੀ ਮੰਗ ਕੀਤੀ। ਫਿਰ ਸਭ ਤੋਂ ਪਹਿਲਾਂ ਸੀਸ ਭੇਟ ਕਰਨ ਵਾਲੇ ਪਿਆਰੇ ਭਾਈ ਦਇਆ ਰਾਮ ਜੀ, ਕਿਉਂਕਿ ਪਹਿਲਾ ਨਾਮ ਮਾਤਾ ਪਿਤਾ ਨੇ ਦਇਆ ਰਾਮ ਰੱਖਿਆ, ਫਿਰ ਸਾਧ ਸੰਗਤ ਜਾਣਦੇ ਸਨ ਇਹ ਕੋਈ ਦੁਨਿਆਵੀ ਪ੍ਰੇਮ ਨਹੀਂ ਸੀ। ਜਿਹੜਾ ਪ੍ਰੇਮ ਭਾਈ ਦਇਆ ਰਾਮ ਜੀ ਕਰਨ ਲੱਗੇ ਹਨ ਇਹ ਹਕੀਕੀ ਪ੍ਰੇਮ ਹੈ, ਕਿਸੇ ਦੇ ਹਿੱਸੇ ਹੀ ਆਉਂਦਾ ਹੈ। ਫਿਰ ਸਾਧ ਸੰਗਤ ਸਭ ਤੋਂ ਪਹਿਲਾਂ ਸੀਸ ਭੇਟ ਕੀਤਾ ਭਾਈ ਦਇਆ ਰਾਮ ਜੀ ਨੇ, ਫਿਰ ਪਿੱਛੇ ਤੰਬੂ ਵਿੱਚ ਲਿਜਾ ਕੇ, ਸਤਿਗੁਰੂ ਜੀ ਸਤਵਾਦੀ ਸਨ, ਕੋਈ ਮਿੱਥਿਆਵਾਦੀ ਨਹੀਂ ਸੀ, ਐਸਾ ਨਹੀਂ ਸੀ ਕਿ ਸਤਿਗੁਰੂ ਜੀ ਮੰਗਣ ਸੀਸ ਔਰ ਚਟਕਾਉਣ ਬੱਕਰੇ, ਜੇਕਰ ਸੀਸ ਮੰਗਿਆ ਫਿਰ ਸੀਸ ਹੀ ਲਿਆ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀ ਵਾਲੈ। ਫਿਰ ਵਾਰੀ ਵਾਰੀ ਸਾਧ ਸੰਗਤ ਪੰਜਾਂ ਸਿੰਘਾਂ ਦੇ ਸੀਸ ਲਏ, ਫਿਰ ਆਪਣੀ ਆਤਮਿਕ ਸ਼ਕਤੀ ਨਾਲ ਸੁਰਜੀਤ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੱਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਉਹਨਾਂ 5 ਮਰ ਜੀਵੜਿਆਂ ਨੂੰ ਸਤਿਗੁਰੂ ਜੀ ਨੇ ਅੰਮ੍ਰਿਤ ਆਪ ਛਕਾਇਆ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ

ਕਿਉਂਕਿ ਸਾਧ ਸੰਗਤ ਜਾਣਦੇ ਸਨ ਭਾਈ ਦਇਆ ਰਾਮ ਜੀ ਤੇ ਗੱਲਾਂ ਬਾਤਾਂ ਦੇ ਨਾਲ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੋ ਨਹੀਂ ਸਕਦੀ। ਕਹਾਂ ਭਇਓ ਜੋ ਦੋ ਲੋਚਨ ਮੁੰਡ ਕੇ ਬੈਠ ਰਹੇ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਣ ਦਿਓ ਸਬੈ

ਫਿਰ ਸਾਧ ਸੰਗਤ ਇਹ ਇਤਿਹਾਸ ਆਪਾਂ ਸਾਰਿਆਂ ਨੇ ਸੁਣਿਆ ਹੈ ਕਿਵੇਂ ਆਨੰਦਪੁਰੀ ਨੂੰ ਘੇਰਾ ਪਿਆ। ਸੱਤ ਮਹੀਨੇ ਤੁਰਕਾਂ ਔਰ ਪਹਾੜੀਆਂ ਨੇ ਘੇਰਾ ਪਾਈ ਰੱਖਿਆ। ਫਿਰ ਇਹਨਾਂ ਬੁੱਧ ਦਿਨਾਂ ਨੇ ਅਖੀਰ ਨੂੰ ਆਪੋ ਆਪਣੇ ਧਰਮ ਦੀ ਆੜ ਵਿੱਚ ਪਹਾੜੀਆਂ ਨੇ ਆਟੇ ਦੀ ਗਊ ਔਰ ਮੁਸਲਮਾਨਾਂ ਨੇ ਕੁਰਾਨ ਦੀ ਸਹੁੰ ਖਾ ਕੇ ਸਤਿਗੁਰੂ ਤੋਂ ਕਿਲ੍ਹਾ ਖਾਲੀ ਕਰਵਾ ਲਿਆ। ਸਾਧ ਸੰਗਤ ਸਰਸਾ ਨਦੀ ਦੇ ਕਿਨਾਰੇ ਸ਼ਾਮ ਦੇ ਵਕਤ ਜਦੋਂ ਸਤਿਗੁਰੂ ਜੀ ਆਪਣੇ ਦਲ ਸਮੇਤ ਪਹੁੰਚੇ, ਇਹਨਾਂ ਨੇ ਆਪਣੀਆਂ ਸਾਰੀਆਂ ਸਹੁੰਆਂ ਸੁਗੰਧਾਂ ਛਿੱਕੇ ਉੱਪਰ ਟੰਗ ਕੇ ਸਤਿਗੁਰੂ ਜੀ ਦੇ ਦਲ 'ਤੇ ਹਮਲਾ ਕਰ ਦਿੱਤਾ। ਉਸ ਵਕਤ ਵੀ ਪਿਆਰੇ ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਦੇ ਨਾਲ ਸਨ। ਉੱਥੇ ਘਮਸਾਣ ਦਾ ਯੁੱਧ ਹੋਇਆ, ਜੰਗ ਹੋਇਆ। ਉਸ ਦੇ ਵਿੱਚ ਵੀ ਭਾਈ ਦਇਆ ਸਿੰਘ ਜੀ ਅੱਗੇ ਹੋ ਕੇ ਲੜਦੇ ਰਹੇ। ਫਿਰ ਅੱਗੇ ਸਰਸਾ ਨਦੀ ਚੜ੍ਹੀ ਹੈ, ਉਸ ਥਾਂ 'ਤੇ ਫਿਰ ਸਤਿਗੁਰੂ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ। ਸਤਿਗੁਰਾਂ ਨੇ ਇਸ ਤਰ੍ਹਾਂ ਸੀਸ ਤੋਂ ਭਾਰ ਲਾਇਆ, ਘੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਤੁਰਕਾਂ ਛੇੜ ਦਿੱਤਾ ਜੰਗ ਰਾਤ ਵੇਲੇ, ਤੋੜਾ ਕਿਸੇ ਪਾਸੇ, ਮੋੜਾ ਕਿਸੇ ਪਾਸੇ। ਉੱਥੇ ਸਿੰਘਾਂ ਦਾ ਜਥਾ ਵੀ ਬਿਖਰ ਗਿਆ, ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ, ਸਾਬਰ ਸੋਹਲ ਸੁਨੱਖੇ ਜੇ ਬੱਚਿਆਂ ਦਾ, ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ। ਜਦੋਂ ਥੋੜਾ ਪ੍ਰਵਾਹ ਮੱਠਾ ਹੋਇਆ, ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ ਸਰਸਾ ਪਾਰ ਕਰਨ ਦਾ। ਪਰ ਫਿਰ ਵੀ ਸਤਿਗੁਰੂ ਜੀ ਦਾ ਬਹੁਤ ਸਾਰਾ ਖਜ਼ਾਨਾ, ਕਈ ਘੋੜਿਆਂ ਸਮੇਤ ਸਿੰਘ ਵੀ ਸਰਸਾ ਦੀ ਭੇਟ ਚੜ੍ਹ ਗਏ। ਹੁਣ ਸਰਸਾ ਨਦੀ ਪਾਰ ਕਰਦਿਆਂ ਸਤਿਗੁਰੂ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ। ਭਾਈ ਮਣੀ ਸਿੰਘ ਜੀ, ਮਾਤਾ ਸਾਹਿਬ ਦੇਵਾਂ ਜੀ ਔਰ ਮਾਤਾ ਸੁੰਦਰੀ ਜੀ ਨੂੰ ਲੈ ਕੇ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੇ ਹਨ। ਉੱਥੇ ਹੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਔਰ ਮਾਤਾ ਗੁਜਰੀ ਜੀ, ਉਹ ਕੁੰਮੇ ਮਾਸ਼ਕੀ ਦੇ ਪਾਸ ਉਸ ਤਰਫ ਨੂੰ ਚੱਲ ਪੈਂਦੇ ਹਨ। ਸਤਿਗੁਰੂ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਸਮੇਤ ਔਰ 40 ਕੁ ਸਿੰਘਾਂ ਸਮੇਤ ਚਮਕੌੜ ਦੀ ਗੜੀ ਵੱਲ ਨੂੰ ਹੋ ਤੁਰੇ। ਹੁਣ ਸਾਧ ਸੰਗਤ ਇਹਨਾਂ ਨੂੰ ਜਦੋਂ ਪਤਾ ਲੱਗਿਆ, ਇਹਨਾਂ ਦਿੱਲੀ ਤੋਂ ਮਦਦ ਮੰਗੀ। ਫਿਰ ਦਿੱਲੀ ਤੋਂ 10 ਲੱਖ ਦਾ ਟਿੱਡੀ ਦਲ ਤੁਰਕਾਂ ਦਾ ਚੜ੍ਹ ਕੇ ਆਇਆ। ਉਸ ਦਾ ਮੁਕਾਬਲਾ ਕਰਨ ਵਾਸਤੇ ਫਿਰ ਸਤਿਗੁਰੂ ਜੀ ਨੇ ਚਮਕੌੜ ਦੀ ਕੱਚੀ ਗੜੀ ਦੇ ਵਿੱਚ ਮੋਰਚਾਬੰਦੀ ਕੀਤੀ। ਹੁਣ ਸਾਧ ਸੰਗਤ, ਰਾਤ ਦਾ ਵਕਤ ਹੈ ਜਿਸ ਵਕਤ ਸਤਿਗੁਰੂ ਜੀ ਚਮਕੌੜ ਦੀ ਗੜੀ ਵਿੱਚ ਪਹੁੰਚੇ। ਕੱਚੀ ਗੜੀ ਸੀ, ਸਾਰਾ ਜਾ ਕੇ ਪਹਿਲਾਂ ਗੜੀ ਦਾ ਜਾਇਜ਼ਾ ਲਿਆ। ਫਿਰ ਪਿਛਲੀ ਰਾਤ ਵੀ ਘਮਸਾਨ ਦਾ ਯੁੱਧ ਹੁੰਦਾ ਰਿਹਾ। ਸਤਿਗੁਰੂ ਜੀ ਨੇ ਜਿਵੇਂ ਜਿਵੇਂ ਹੁਕਮ ਕੀਤਾ, ਜਿਨ੍ਹਾਂ ਜਿਨ੍ਹਾਂ ਦੀ ਡਿਊਟੀ ਜਿੱਥੇ ਜਿੱਥੇ ਲਾਈ, ਉੱਥੇ ਤਨਦੇਹੀ ਦੇ ਨਾਲ ਸਿੰਘ ਆਪਣੀ ਡਿਊਟੀ ਦੇ ਰਹੇ ਹਨ। ਕੁਝ ਲੇਟ ਗਏ ਜ਼ਮੀਨ ਪਰ ਅਜੀ ਪੋਸ਼ ਵਿਛਾ ਕਰ, ਕੁਝ ਪਹਿਰਾ ਦੇਣੇ ਲੱਗੇ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬ ਸ਼ਾਬ ਹੋਵੇ ਖੇਮੇ ਮੈਂ ਜਾ ਕਰ, ਮਗਰ ਦੇਖਾ ਤੋ ਬੈਠੇ ਹੈ ਗਰਦਨ ਕੋ ਝੁਕਾ ਕਰ। ਸਤਿਗੁਰੂ ਜੀ ਨੇ ਕੁਝ ਸਿੰਘਾਂ ਨੂੰ ਹੁਕਮ ਕੀਤਾ ਕਿ ਤੁਸੀਂ ਘੋੜਿਆਂ ਦੇ ਜੀਣ ਹੇਠਾਂ ਵਿਛਾ ਕੇ ਆਰਾਮ ਵੱਸ ਹੋ ਜਾਵੋ, ਕਿਉਂਕਿ ਜਾਣਦੇ ਸਨ ਕੱਲ੍ਹ ਨੂੰ ਫੇਰ ਸਾਰਾ ਦਿਨ ਜੰਗ ਹੋਣਾ ਹੈ। ਕਈਆਂ ਨੂੰ ਕਹਿ ਦਿੱਤਾ ਤੁਸੀਂ ਪਹਿਰਾ ਦੇਣਾ ਹੈ, ਉਹ ਪਹਿਰੇ 'ਤੇ ਸਾਵਧਾਨ ਹੋ ਗਏ। ਸਿੰਘਾਂ ਨੇ ਸਤਿਗੁਰੂ ਜੀ ਵਾਸਤੇ ਇੱਕ ਖੇਮਾ ਸਜਾ ਦਿੱਤਾ, ਉਸ ਖੇਮੇ ਅੰਦਰ ਸਤਿਗੁਰੂ ਜੀ ਵੀ ਪ੍ਰਵੇਸ਼ ਹੋ ਗਏ। ਹੁਣ ਉੱਥੇ ਜਾ ਕੇ ਸਤਿਗੁਰੂ ਜੀ ਕੀ ਉਸ ਖੇਮੇ ਅੰਦਰ ਸੌਂ ਗਏ? ਐਸਾ ਨਹੀਂ ਸਾਧ ਸੰਗਤ, ਮਗਰ ਦੇਖਾ ਤੋ ਬੈਠੇ ਹੈ ਗਰਦਨ ਕੋ ਝੁਕਾ ਕਰ, ਹੈ ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਮੂੰਹ ਸੇ ਨਿਕਲਤਾ। ਸਤਿਗੁਰੂ ਜੀ ਉਸ ਅਕਾਲ ਪੁਰਖ

ਸਾਧ ਸੰਗਤ ਪ੍ਰਕਰਮ ਪ੍ਰਕਰਨ ਬਹੁਤ ਲੰਬਾ ਹੈ, ਪਰ ਆਪਾਂ ਇਸ਼ਾਰੇ ਮਾਤਰ ਅਰਜ ਕਰਨਾ ਹੈ। ਉਸ ਚਮਕੌੜ ਦੀ ਗੜੀ ਵਿੱਚ ਵੀ ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਦੇ ਨਾਲ ਹਨ, ਫਿਰ ਕਿਵੇਂ ਆਪਣੇ ਹੀ ਸਾਜੇ ਖਾਲਸੇ ਅੱਗੇ ਸਤਿਗੁਰੂ ਦਾ ਅਸੀਸ ਝੁੱਕ ਜਾਂਦਾ ਹੈ। ਜਦੋਂ ਖਾਲਸੇ ਦੇ ਰੂਪ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਪਹਿਲਾਂ ਵੈਸੇ ਬੇਨਤੀ ਕੀਤੀ, ਸਤਿਗੁਰੂ ਜੀ ਕਹਿਣ ਲੱਗੇ ਅਸੀਂ ਬੁੱਝਦਿਲਾਂ ਵਾਂਗੂ ਇਹ ਗੜੀ ਛੱਡ ਕੇ ਨਹੀਂ ਜਾਵਾਂਗੇ। ਜਿੱਥੇ ਸਾਡੇ ਪ੍ਰਾਣਾਂ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਹਨ, ਸਾਡੇ ਵੱਡੇ ਸਾਹਿਬਜ਼ਾਦੇ, ਉੱਥੇ ਅਸੀਂ ਵੀ ਚਾਹੁੰਦੇ ਹਾਂ। ਇਹੋ ਜਿਹਾ ਰਣ ਸਾਨੂੰ ਕਿੱਥੇ ਮਿਲੇਗਾ, ਚਾਹੁੰਦੇ ਹਾਂ ਸ਼ਹੀਦੀ ਪ੍ਰਾਪਤ ਕਰ ਲਈਏ। ਪਰ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜੇਕਰ ਆਪ ਸ਼ਹੀਦ ਹੋ ਗਏ, ਅਸੀਂ ਲੱਖਾਂ ਸਿੰਘ ਇਕੱਠੇ ਹੋ ਕੇ ਤੁਹਾਡੇ ਵਰਗਾ ਗੁਰੂ ਨਹੀਂ ਸਾਜ ਸਕਦੇ। ਜੇਕਰ ਆਪ ਸਹੀ ਸਲਾਮਤ ਨਿਕਲ ਜਾਵੋਗੇ, ਸਾਡੇ ਵਰਗੇ ਅਸੀਂ ਲੱਖਾਂ ਹੀ ਸਿੰਘ ਸਾਜ ਸਕਦੇ ਹੋ। ਖਾਲਸੇ ਦੇ ਰੂਪ ਵਿੱਚ ਅਸੀਂ ਤੁਹਾਨੂੰ ਹੁਕਮ ਕਰਦੇ ਹਾਂ। ਆਪ ਨੇ ਹੀ ਐਸਾ ਜ਼ਿਕਰ ਕੀਤਾ ਸੀ ਜਿੱਥੇ ਪੰਜ ਇਕੱਠੇ ਹੋਣਗੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਵੇਗਾ। ਫਿਰ ਸਾਧ ਸੰਗਤ ਸਤਿਗੁਰੂ ਜੀ ਤਾੜੀ ਮਾਰ ਕੇ ਚੌਹਾਂ ਦਰਵਾਜ਼ਿਆਂ 'ਤੇ, ਇੱਕ ਪਾਸੇ ਭਾਈ ਮਾਨ ਸਿੰਘ ਜੀ, ਇੱਕ ਪਾਸੇ ਭਾਈ ਧਰਮ ਸਿੰਘ ਜੀ, ਇੱਕ ਪਾਸੇ ਪਿਆਰੇ ਭਾਈ ਦਇਆ ਸਿੰਘ ਜੀ, ਔਰ ਚੌਥੇ ਪਾਸੇ ਸਤਿਗੁਰੂ ਜੀ ਨੇ, ਅੱਧੀ ਰਾਤ ਦਾ ਵਕਤ ਹੈ, ਉੱਚੀ ਆਵਾਜ਼ ਵਿੱਚ ਆਵਾਜ਼ਾਂ ਦਿੱਤਾ, ਹਿੰਦ ਦਾ ਪੀਰ ਸਿੱਖਾਂ ਦਾ ਗੁਰੂ ਚੱਲਿਆ ਜੇ, ਜੇਕਰ ਕਿਸੇ ਵਿੱਚ ਹਿੰਮਤ ਹੈ ਤਾਂ ਆ ਕੇ ਪਕੜ ਲਵੋ। ਹੁਣ ਤੁਰਕਾਂ ਦਾ ਟਿੱਡੀ ਦਲ ਸਾਰਾ ਦਿਨ ਲੜਦਾ ਮਰਦਾ ਮਸਾਂ ਆਰਾਮ ਵਸ ਹੋਇਆ ਸੀ, ਜਦੋਂ ਐਸਾ ਆਵਾਜ਼ਾਂ ਕੰਨਾਂ ਵਿੱਚ ਪਿਆ ਸਮਝ ਹੀ ਨਾ ਲੱਗੇ ਕੀ ਹੋ ਰਿਹਾ ਹੈ। ਕੋਈ ਕਹਿਣ ਸ਼ਹੀਦ ਸਿੰਘ ਆ ਗਏ, ਕੋਈ ਕੁਝ, ਕੋਈ ਕੁਝ, ਇੱਕ ਦੂਜੇ ਨੂੰ ਹੀ ਵੱਡਾ ਟੁੱਕੀ ਕਰਦੇ ਰਹੇ ਸਾਰੀ ਰਾਤ। ਹੁਣ ਸਤਿਗੁਰੂ ਜੀ ਕੱਚੀ ਗੜੀ ਛੱਡ ਕੇ ਸਹੀ ਸਲਾਮਤ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਗਏ। ਫਿਰ ਬਾਅਦ ਵਿੱਚ ਜਿਸ ਤਾਰੇ ਦੀ ਸੇਧ ਵਿੱਚ ਸਤਿਗੁਰੂ ਜੀ ਨੇ ਹੁਕਮ ਕੀਤਾ ਸੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਵੀ ਸਤਿਗੁਰੂ ਜੀ ਨੂੰ ਉਸ ਮਾਛੀਵਾੜੇ ਦੇ ਜੰਗਲ ਵਿੱਚ ਜਾ ਮਿਲੇ। ਫਿਰ ਸਾਧ ਸੰਗਤ ਗੁਲਾਬੇ ਮਸੰਦ ਦੇ ਖੂਹ 'ਤੇ, ਉੱਥੋਂ ਫਿਰ ਉਸਦੇ ਇੱਕ ਰਾਤ ਉਸਦੇ ਘਰ ਕੱਟੀ। ਅਗਲੇ ਦਿਨ ਜਦੋਂ ਸਤਿਗੁਰੂ ਜੀ ਉੱਚਦੇ ਪੀਰ ਬਣ ਕੇ ਆਲਮਗੀਰ ਹੁੰਦੇ ਹੋਏ ਮਾਲਵੇ ਦੇਸ਼ ਨੂੰ ਚਾਲੇ ਪਾਉਂਦੇ ਹਨ, ਫਿਰ ਸਾਧ ਸੰਗਤ ਨਬੀ ਖਾਂ ਔਰ ਗਣੀ ਖਾਂ ਪਲੰਘੇ ਦੇ ਅੱਗੇ ਲੱਗੇ ਹਨ, ਪਿੱਛੇ ਲੱਗੇ ਹਨ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਔਰ ਖੰਭਾਂ ਦਾ ਮੁੱਠਾ ਲੈ ਕੇ ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਨੂੰ ਚੌਰ ਕਰ ਰਹੇ ਹਨ। ਉਸ ਵਕਤ ਵੀ ਪਿਆਰੇ ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਦੇ ਨਾਲ ਸਨ। ਫਿਰ ਸਾਧ ਸੰਗਤ ਰਾਏ ਇਕੱਲੇ ਦੇ ਪਾਸ ਪਹੁੰਚ ਕੇ ਸਤਿਗੁਰੂ ਜੀ ਨੇ ਉਸਦੇ ਕਰਿੰਦੇ ਨੂਰੇ ਮਾਹੀ ਤੋਂ ਸਰਹੰਦ ਦੀ ਸਾਰੀ ਦਾਸਤਾਨ ਸੁਣੀ। ਫਿਰ ਤੁੜਕਾਂ ਦੀ ਜੜ ਪੁੱਟ ਕੇ ਸਤਿਗੁਰੂ ਜੀ ਅੱਗੇ ਮਾਲਵੇ ਦੇਸ਼ ਦੀਨੇ ਕਾਂਗੜ ਪਹੁੰਚ ਜਾਂਦੇ ਹਨ। ਉੱਥੇ ਸਾਧ ਸੰਗਤ ਰਾਏ ਜੋਧ, ਜਿਸਨੇ ਕਿ ਕਿਸੇ ਵਕਤ ਮੀਰੀ ਪੀਰੀ ਦੇ ਪਾਤਸ਼ਾਹ, ਜਦੋਂ ਉਹਨਾਂ ਨੇ ਫੂਲ ਮਹਿਰਾਜ ਦਾ ਜੰਗ ਲੜਿਆ, ਬੜੀ ਤਨਦੇਹੀ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕੀਤੀ। ਰਾਏ ਜੋਧ ਦੇ ਪੋਤਰੇ ਭਾਈ ਸ਼ਮੀਰ, ਭਾਈ ਲਖਮੀਰ ਔਰ ਤਖ਼ਤ ਮੱਲ, ਜਦੋਂ ਇਹਨਾਂ ਨੂੰ ਪਤਾ ਲੱਗਿਆ ਗੁਰੂ ਕਲਗੀਧਰ ਪਾਤਸ਼ਾਹ ਆਏ ਹਨ, ਬੇਨਤੀ ਕਰਕੇ ਆਪਣੀ ਹਵੇਲੀ ਅੰਦਰ ਲੈ ਗਏ। ਸਤਿਗੁਰੂ ਜੀ ਨੇ ਐਸਾ ਵੀ ਵਚਨ ਕੀਤਾ ਕਿ ਅਸੀਂ ਸ਼ਾਹੀ ਬਾਗੀ ਹਾਂ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਸੇ ਵਕਤ ਛੇਵੇਂ ਜਾਮੇ ਵਿੱਚ ਤੁਸੀਂ ਸਾਡੇ ਦਾਦੇ ਨੂੰ ਨਿਵਾਜਿਆ, ਕਿਰਪਾ ਕਰੋ ਅੱਜ ਸਾਡੀ ਹਵੇਲੀ ਵਿੱਚ ਚਰਨ ਪਾ ਕੇ ਤੁਸੀਂ ਸਾਨੂੰ ਵੀ ਸੇਵਾ ਦਾ ਮੌਕਾ ਬਖਸ਼ੋ। ਸਤਿਗੁਰੂ ਜੀ ਕਹਿਣ ਲੱਗੇ ਉਹ ਸਮਾਂ ਹੋਰ ਸੀ, ਅੱਜ ਸਮਾਂ ਹੋਰ ਹੈ, ਅਸੀਂ ਸ਼ਾਹੀ ਬਾਗੀ ਹਾਂ। ਜੇਕਰ ਮੌਕੇ ਦੀ ਹਕੂਮਤ ਨੂੰ ਪਤਾ ਲੱਗ ਗਿਆ ਤੁਹਾਨੂੰ ਇਸਦਾ ਇਵਜਾਨਾ ਬੜਾ ਭਾਰੀ ਚੁਕਾਉਣਾ ਪੈ ਸਕਦਾ ਹੈ। ਪਰ ਸਾਧ ਸੰਗਤ ਉਹਨਾਂ ਤਿੰਨਾਂ ਭਰਾਵਾਂ ਨੇ ਕੋਈ ਪਰਵਾਹ ਨਾ ਕੀਤੀ, ਬਸ ਬੇਨਤੀਆਂ ਕਰਕੇ ਆਪਣੀ ਹਵੇਲੀ ਅੰਦਰ ਸਤਿਗੁਰੂ ਜੀ ਨੂੰ ਲੈ ਗਏ। ਫਿਰ ਸਾਧ ਸੰਗਤ ਉੱਥੇ ਦੀਨੇ ਕਾਂਗੜ, ਸਤਿਗੁਰੂ ਜੀ ਨੇ ਇੱਕ ਦਿਨ ਭਾਈ ਦਇਆ ਸਿੰਘ ਜੀ ਪਾਸੋਂ ਕਲਮਾਂ, ਕਾਗਜ਼ ਔਰ ਸਿਆਹੀ ਮੰਗਵਾਈ। ਭਾਈ ਦਇਆ ਸਿੰਘ ਜੀ ਸੋਚਣ ਲੱਗੇ ਵੀ ਬੜੇ ਚਿਰਾਂ ਤੋਂ ਬਾਅਦ ਸਤਿਗੁਰੂ ਜੀ ਨੇ ਕਲਮ, ਸਿਆਹੀ, ਕਾਗਜ਼ ਮੰਗਵਾਇਆ ਹੈ।
ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਲਿਖਣੀ ਹੋਵੇਗੀ। ਉਹ ਕਲਮਾਂ ਕਾਗਜ਼ 'ਤੇ ਚਲਾਉਂਦੇ ਗਏ, ਜਦੋਂ ਕਿਸੇ ਦੀ ਵੀ ਲਿਖਣੀ ਪਸੰਦ ਨਾ ਆਈ ਫਿਰ ਸਤਿਗੁਰੂ ਜੀ ਨੇ ਆਪਣੀ ਮੁਬਾਰਕ ਦਸਤਾਰ ਦੇ ਵਿੱਚੋਂ ਇੱਕ ਛੋਟਾ ਤੀਰ ਕੱਢਿਆ, ਸਿਆਹੀ ਲਗਾ ਕੇ ਕਾਗਜ਼ 'ਤੇ ਕੁਝ ਲਿਖਿਆ। ਉਸ ਦੀ ਲਿਖਣੀ ਸਤਿਗੁਰੂ ਜੀ ਨੂੰ ਪਸੰਦ ਆ ਗਈ। ਫਿਰ ਸਾਧ ਸੰਗਤ ਉੱਥੇ ਸਤਿਗੁਰੂ ਜੀ ਨੇ ਜ਼ਫਰਨਾਮਾ, ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ। ਹੁਣ ਸਾਧ ਸੰਗਤ ਜ਼ਫਰਨਾਮਾ ਸ਼ੁਰੂ ਕੀਤਾ। ਸਤਿਗੁਰੂ ਜੀ ਨੇ ਪਹਿਲਾਂ 12 ਸਲੋਕ ਜਾਂ 12 ਦੋਹਰੇ ਕਹਿ ਲਵੋ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਵਿੱਚ ਲਿਖੇ। ਫਿਰ ਸਾਧ ਸੰਗਤ ਉਸ ਤੋਂ ਅੱਗੇ ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੀ ਔਕਾਤ ਦਾ ਸ਼ੀਸ਼ਾ ਦਿਖਾਉਣਾ ਸ਼ੁਰੂ ਕਰ ਦਿੱਤਾ, ਜੋ ਉਸਨੇ ਧੋਖਾ ਫਰੇਬ ਕੀਤਾ ਸੀ। ਸਤਿਗੁਰੂ ਜੀ ਤੀਰ ਦੇ ਨਾਲ ਉਸ ਕਾਗਜ਼ 'ਤੇ ਲਿਖ ਰਹੇ ਹਨ, ਤੁਰਾ ਤੁਰਕ ਤਾਜੀ ਬਾ ਮਕਰੋ ਰਿਆ ਮਰਾ ਚਾਰਾ ਸਾਜੀ ਬਾ ਸਿੱਧਕੋ ਸੋਫਾ। ਆਪਾਂ ਜ਼ਿਆਦੀ ਵਜਾਹਤ ਨਹੀਂ ਕਰਨੀ। ਸਤਿਗੁਰੂ ਜੀ ਨੇ ਉਸਨੂੰ ਲਾਹਣ ਤਾਂ ਪਾਉਂਦਿਆਂ ਉਸ ਦੀ ਔਕਾਤ ਦਾ ਸੀਸਾ ਦਿਖਾਇਆ ਕਿ ਤੇਰੀ ਕਰਤੂਤ ਵਿੱਚ ਹੈ ਫਰੇਬ, ਧੋਖਾ, ਦਗੇਬਾਜ਼ੀ। ਤੈਂ ਆਪਣੇ ਭਰਾਵਾਂ ਨੂੰ ਨਾ ਬਖਸ਼ਿਆ, ਆਪਣੇ ਪਿਤਾ ਨਾਲ ਦਗਾ ਕਮਾਇਆ, ਵੱਡੇ ਵੱਡੇ ਸੰਗੀਤਕਾਰ ਤੂੰ ਕਾਫਰ ਕਹਿ ਕੇ ਕਤਲ ਕਰਵਾ ਦਿੱਤੇ, ਸਮਰੱਧ ਵਰਗੇ ਫਕੀਰ ਦਿੱਲੀ ਦੇ ਵਿੱਚ ਉਹਨਾਂ ਨੇ ਵੀ ਤੂੰ ਕਤਲ ਕਰਵਾਇਆ। ਤੂੰ ਫਰੇਬੀ ਹੈ, ਤੇਰੇ ਵਿੱਚ ਹੈ ਮਕਾਰੀ। ਮਰਾ ਚਾਰਾ ਸਾਜੀ ਬਾ ਸਿੱਧਕੋ ਸੁਫਾ। ਇੱਧਰ ਸਾਡੇ ਵਿੱਚ ਜੋ ਵੀ ਹੈ ਸਿੱਧਕ ਔਰ ਟ੍ਰਾਂਸਪਰੇਸੀ ਹੈ। ਸੋ ਐਸਾ ਸਤਿਗੁਰੂ ਜੀ ਨੇ ਲਿਖਿਆ। ਫਿਰ ਅੱਗੇ ਸਤਿਗੁਰੂ ਜੀ ਲਿਖਦੇ ਹਨ, ਹੁਮਾਰਾ ਸਾਇਆ ਕਸੇ ਸਾਇਦ ਆਇਬ ਆਇਦ ਬਜੇਰ ਬਰੋ ਦਸਤ ਦਾਰਦ ਨਾ ਜਾਗੋ ਦਲੇਰ। ਤੈਂ ਸੁਣਿਆ ਹੋਵੇਗਾ ਜਿਸਦੇ ਸਿਰ 'ਤੇ ਹਮਾਰੂਪੀ ਪੰਛੀ ਦਾ ਸਾਇਆ ਹੋਵੇ, ਤੇਰੇ ਵਰਗਾ ਕਾਲਾ ਕਾਂ ਉਸਦਾ ਕੁਝ ਵੀ ਨਹੀਂ ਵਿਗਾੜ ਸਕਦਾ। ਆਏ ਔਰੰਗਜ਼ੇਬ, ਸਾਡੇ ਸਿਰ 'ਤੇ ਸੀ ਉਸ ਹਮਾਰੂਪੀ ਅਕਾਲ ਪੁਰਖ ਵਾਹਿਗੁਰੂ ਦਾ ਸਾਇਆ, ਇਸ ਕਰਕੇ ਤੇਰੇ 10 ਲੱਖ ਦੇ ਘੇਰੇ ਵਿੱਚੋਂ ਵੀ ਸਹੀ ਸਲਾਮਤ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਉਸ ਘੇਰੇ ਵਿੱਚੋਂ ਵੀ ਬਾਹਰ ਕੱਢਿਆ। ਤੂੰ ਸਾਡਾ ਕੁਝ ਵੀ ਨਾ ਵਿਗਾੜ ਸਕਿਆ। ਕੀ ਹੋਇਆ ਸਾਡੇ ਸ਼ੀਰਖੋਰ ਬੱਚਿਆਂ ਨੂੰ ਔਰ ਬਜ਼ੁਰਗ ਮਾਤਾ

ਨਾ ਜੇਬਰ ਤੁਰਾ ਨਾਮੇ ਔਰੰਗਜ਼ੇਬ ਕੀ ਔਰੰਗਜ਼ੇਬਾਂ ਨਾ ਆਯੰਦ ਫਰੇਬ। ਫਿਰ ਸਤਿਗੁਰੂ ਜੀ ਉਸਨੂੰ ਕਹਿ ਰਹੇ ਹਨ, ਤੇਰਾ ਉਸ ਪਰਮੇਸ਼ੁਰ ਤੇ ਪਰਵਦਗਾਰ ਤੇ ਕੋਈ ਭਰੋਸਾ ਨਹੀਂ, ਨਾ ਹੀ ਤੇਰਾ ਮੁਹੰਮਦ ਤੇ ਕੋਈ ਯਕੀਨ ਹੈ। ਸੋ ਖੈਰ ਸਾਧ ਸੰਗਤ, ਫਿਰ ਸਤਿਗੁਰੂ ਜੀ ਨੇ ਕਿਹਾ, ਅਸੀਂ ਨਹੀਂ ਸੀ ਚਾਹੁੰਦੇ ਇਤਨਾ ਖੂਨ ਖਰਾਬਾ ਹੁੰਦਾ, ਪਰ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਵੇ ਫਿਰ ਖਾਲਸੇ ਨੂੰ, ਖਾਲਸੇ ਦੇ ਵਾਸਤੇ ਇਹ ਜਾਇਜ਼ ਹੈ ਕਿ ਉਹ ਤਲਵਾਰ ਦੇ ਮੁੱਠੇ 'ਤੇ ਹੱਥ ਲੈ ਜਾਵੇ। ਚੂੰਕਾਰ ਅੱਜ ਹਮਾਂ ਹੀਰ ਤੇ ਹੀਲ ਤੇ ਦਰਗੋਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸਾਰੇ ਉਪਾਅ ਖਤਮ ਹੋ ਜਾਣ ਫਿਰ ਇਨਸਾਨ ਵਾਸਤੇ ਜਾਇਜ਼ ਹੈ ਉਹ ਤਲਵਾਰ ਦੇ ਮੁੱਠੇ 'ਤੇ ਹੱਥ ਲੈ ਜਾਵੇ। ਇਸ ਕਰਕੇ ਸਾਨੂੰ ਵੀ ਫਿਰ ਅਖੀਰ ਨੂੰ ਤਲਵਾਰ ਉਠਾਉਣੀ ਪਈ। ਹੁਣ ਸਾਧ ਸੰਗਤ, ਇਹ ਜਫਰਨਾਮਾ ਫਤਿਹ ਦੀ ਚਿੱਠੀ ਸਤਿਗੁਰੂ ਜੀ ਨੇ ਲਿਖ ਕੇ ਸਭ ਤੋਂ ਮਹਿਫੂਜ਼ ਹੱਥ ਸਮਝੇ ਪਿਆਰੇ ਭਾਈ ਦਇਆ ਸਿੰਘ ਜੀ ਦੇ। ਫਿਰ ਜਫਰਨਾਮਾ ਫਤਿਹ ਦੀ ਚਿੱਠੀ ਦੇ ਕੇ ਦਿਨੇ ਕਾਂਗੜ ਤੋਂ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਔਰ ਭਾਈ ਧਰਮ ਸਿੰਘ ਜੀ ਨੂੰ ਦੱਖਣ ਦੇਸ਼ ਔਰੰਗਜ਼ੇਬ ਦੇ ਪਾਸ ਭੇਜਿਆ। ਫਿਰ ਸਾਧ ਸੰਗਤ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਖਿਦਰਾਨੇ ਦੀ ਢਾਬ ਦਾ ਮੁਕਤਸਰ ਵਾਲਾ ਜੰਗ ਲੜਿਆ। 40 ਮੁਕਤਿਆਂ ਨੂੰ ਖਿਤਾਬ ਦੇ ਕੇ ਭਾਈ ਮਹਾਂ ਸਿੰਘ ਵਰਗੇ ਉਹਨਾਂ ਨੂੰ ਬਖਸ਼ ਕੇ, ਉਹਨਾਂ ਦਾ ਜੋ ਕਿਸੇ ਵਕਤ ਉਹਨਾਂ ਨੇ ਬੇਦਾਵਾ ਲਿਖਿਆ ਸੀ ਉਹ ਪਾੜ ਕੇ ਫਿਰ ਸਤਿਗੁਰੂ ਜੀ ਪਹੁੰਚ ਗਏ ਸ੍ਰੀ ਦਮਦਮਾ ਸਾਹਿਬ। ਉੱਥੇ ਜਾ ਕੇ ਸਤਿਗੁਰੂ ਜੀ ਨੇ ਕਮਰ ਕੱਸਾ ਖੋਲ੍ਹਿਆ, ਦਮ ਲਿਆ, ਉੱਥੇ ਦਾ ਨਾਮ ਪੈ ਗਿਆ ਦਮਦਮਾ ਸਾਹਿਬ। ਫਿਰ ਜੋ ਸਿੱਖਾਂ ਦੇ ਨਾਲ ਵਚਨ ਕੀਤਾ ਸੀ ਸਤਿਗੁਰੂ ਜੀ ਨੇ, ਉਹਨਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ। ਜਦੋਂ ਧੀਰ ਮੱਲੀਆਂ ਦੇ ਪਾਸ ਭੇਜਿਆ ਸਤਿਗੁਰੂ ਜੀ ਨੇ ਪੰਚਮ ਪਾਤਸ਼ਾਹ ਜੀ ਦੀ ਬੀੜ ਲੈਣ ਵਾਸਤੇ, ਉਹਨਾਂ ਨੇ ਜਵਾਬ ਦੇ ਦਿੱਤਾ। ਫਿਰ ਸਤਿਗੁਰੂ ਜੀ ਨੇ ਆਪਣੇ ਮੁਬਾਰਕ ਰਸਨਾ ਤੋਂ ਇੱਕੋ ਓਅੰਕਾਰ ਤੋਂ ਲੈ ਕੇ 18:10:20 ਤੱਕ ਸਾਰੀ ਗੁਰਬਾਣੀ ਜ਼ੁਬਾਨੀ ਕੰਠ ਉਚਾਰਨ ਕੀਤੀ। ਸਵੇਰ ਦੇ ਸਮੇਂ ਆਪ ਬਾਣੀ ਕੰਠ ਉਚਾਰਦੇ ਔਰ ਸ਼ਾਮ ਨੂੰ ਉਸੇ ਬਾਣੀ ਦੇ ਅਰਥ ਕਰਕੇ ਗੁਰਸਿੱਖਾਂ ਨੂੰ ਪੜ੍ਹਾਉਂਦੇ ਸੁਣਾਉਂਦੇ ਸਾਧ ਸੰਗਤ। ਫਿਰ 48 ਗੁਰਸਿੱਖਾਂ ਨੇ ਸਤਿਗੁਰੂ ਦੇ ਸਨਮੁੱਖ ਬੈਠ ਕੇ ਗੁਰਬਾਣੀ ਦੇ ਅਰਥ ਪੜ੍ਹੇ, ਜਿਨ੍ਹਾਂ ਦੇ ਵਿੱਚ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੂੰ ਲਿਖਾਰੀ ਲਾਇਆ ਸੀ, ਔਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਵੀ ਹਾਜ਼ਰ ਸਨ। ਉੱਥੋਂ ਫਿਰ ਸਾਧ ਸੰਗਤ ਗੁਰਬਾਣੀ ਪੜ੍ਹਾਉਣ ਦੀਆਂ ਟਕਸਾਲਾਂ ਚੱਲੀਆਂ। ਫਿਰ ਸਾਧ ਸੰਗਤ, ਸਤਿਗੁਰੂ ਜੀ ਜਦੋਂ ਔਰੰਗਜ਼ੇਬ ਦਾ ਪੱਤਰਿਕਾ ਮਿਲੀ ਸਤਿਗੁਰੂ ਜੀ ਨੂੰ, ਕਿਉਂਕਿ ਜਦੋਂ ਪਹੁੰਚਿਆ ਜਫਰਨਾਮਾ ਫਤਿਹ ਦੀ ਚਿੱਠੀ ਪੜ੍ਹ ਕੇ ਇਸਦੇ ਅੰਦਰਲੇ ਪਾਪ ਕੰਬੇ ਕਿ ਵਾਕਿਆ ਹੀ ਮੈਨੂੰ ਤਾਂ ਹੁਣ ਦੋਜਕਾਂ ਦੀ ਅੱਗ ਵਿੱਚ ਸੜਨਾ ਪਵੇਗਾ, ਹੋਵੇ ਨਾ ਮੈਂ ਜਿਉਂਦੇ ਜੀ ਸਤਿਗੁਰੂ ਜੀ ਨੂੰ ਮਿਲ ਕੇ ਉਹਨਾਂ ਤੋਂ ਇਹ ਭੁੱਲ ਬਖਸ਼ਾ ਲਵਾਂ। 90 ਸਾਲ ਤੋਂ ਉੱਪਰ ਇਸਦੀ ਉਮਰ ਸੀ, ਬੁੱਢਾ ਸੀ, ਬਿਮਾਰ ਸੀ, ਇਸਨੇ ਤਰਲਾ ਕੀਤਾ, ਮੈਂ ਇਸ ਤਰਫ ਆ ਨਹੀਂ ਸਕਦਾ, ਬੁੱਢਾ ਹਾਂ, ਬਿਮਾਰ ਹਾਂ, ਜੇਕਰ ਆਪ ਕਿਰਪਾ ਕਰੋ ਤੁਸੀਂ ਦੱਖਣ ਦੇਸ਼ ਆ ਕੇ ਮੈਨੂੰ ਦਰਸ਼ਨ ਬਖਸ਼ੋ, ਮੈਂ ਇਨਸਾਫ ਕਰਾਂਗਾ। ਸੋ ਖੈਰ ਸਾਧ ਸੰਗਤ, ਸਤਿਗੁਰੂ ਜੀ ਨੇ ਇਸ ਨੂੰ ਮਿਲ ਕੇ ਕੀ ਲੈਣਾ ਸੀ, ਉਹਨਾਂ ਦਾ ਤਾਂ ਦੱਖਣ ਦੇਸ਼ ਵਿੱਚ ਆਉਣ ਦਾ ਮਕਸਦ ਹੀ ਕੁਝ ਹੋਰ ਸੀ। ਫਿਰ ਜਦੋਂ ਸਤਿਗੁਰੂ ਜੀ ਇੱਥੇ ਪਹੁੰਚੇ, ਜਿਸ ਪਵਿੱਤਰ ਸਥਾਨ 'ਤੇ ਆਪਾਂ ਬੈਠੇ ਹਾਂ, ਰਸਤੇ ਵਿੱਚ ਸਤਿਗੁਰੂ ਜੀ ਨੂੰ ਕੁਝ ਸਾਧੂ ਮਿਲੇ, ਉਹਨਾਂ ਨੇ ਐਸਾ ਵੀ ਜ਼ਿਕਰ ਕੀਤਾ ਕਿ ਮਹਾਰਾਜ ਦੱਖਣ ਦੇਸ਼ ਜਾ ਰਹੇ ਹੋ, ਕਿਤੇ ਭੁੱਲ ਕੇ ਵੀ, ਕਿਉਂਕਿ ਬੰਦਾ ਸਿੰਘ ਬਹਾਦਰ ਉਹਨਾਂ ਦਾ ਪਹਿਲਾ ਨਾਮ ਮਾਧੋ ਦਾਸ ਬੈਰਾਗੀ, ਕਿ ਸਤਿਗੁਰੂ ਜੀ ਤੁਸੀਂ ਭੁੱਲ ਕੇ ਵੀ ਮਾਧੋ ਦਾਸ ਬੈਰਾਗੀ ਦੇ ਡੇਰੇ ਵਿੱਚ ਨਾ ਚਲੇ ਜਾਣਾ, ਪਹਿਲਾਂ ਬੜੀ ਖਿਦਮਤ ਕਰਦਾ ਹੈ, ਪਲੰਗ ਦੇ ਉੱਪਰ ਬਿਠਾਉਂਦਾ ਹੈ, ਬਾਅਦ ਵਿੱਚ ਰਿੱਧੀਆਂ ਸਿੱਧੀਆਂ ਦੇ ਬਲ ਕਰਕੇ ਪਲੰਗ ਨੂੰ ਉਲਟਾ ਦਿੰਦਾ ਹੈ, ਫਿਰ ਤਾੜੀ ਮਾਰ ਕੇ ਹੱਸ ਪੈਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਪਹਿਲਾਂ ਤਾਂ ਖੈਰ ਅਸੀਂ ਜਾਂਦੇ ਜਾਂ ਨਾ, ਪਰ ਹੁਣ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ। ਫਿਰ ਸਤਿਗੁਰੂ ਜੀ ਮਾਧੋ ਦਾਸ ਬੈਰਾਗੀ ਉਸਦੇ ਡੇਰੇ ਵੀ ਗਏ। ਫਿਰ ਸਾਧ ਸੰਗਤ, ਉਸਨੇ ਆਪਣਾ ਸਾਰਾ ਤਾਣ ਲਾ ਲਿਆ, ਜਦੋਂ ਉਹ ਪਲੰਘਾ ਟੱਸ ਤੋਂ ਮਸ ਨਾ ਹੋਇਆ, ਸਮਝ ਗਿਆ

ਇਹ ਤਾਂ ਖੁਦ ਖੁਦਾ ਹਨ। ਫਿਰ ਜਦੋਂ ਸਤਿਗੁਰੂ ਜੀ ਨੇ ਪੁੱਛਣਾ ਕੀਤਾ ਵੀ ਤੂੰ ਕੌਣ, ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡਾ ਬੰਦਾ। ਫਿਰ ਸਤਿਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਾਧ ਸੰਗਤ ਪੰਜਾਬ ਦੇਸ਼ ਵੱਲ ਭੇਜਿਆ, ਨਾਲ ਆਪਣੇ ਪੱਥੇ ਵਿੱਚੋਂ 5 ਤੀਰ ਵੀ ਬਖਸ਼ੇ, ਕੁਝ ਸਿੰਘ ਵੀ ਨਾਲ ਬਖਸ਼ੇ, ਔਰ ਨਾਲ ਹੁਕਮਨਾਮੇ। ਜਿਤਨੀਆਂ ਵੀ ਸੰਗਤਾਂ, ਜਿਤਨੇ ਵੀ ਸਿੰਘ ਜਰਨੈਲ ਪੰਜਾਬ ਵਿੱਚ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਹੁਕਮਨਾਮੇ ਭੇਜ ਦਿੱਤੇ ਕਿ ਤੁਸੀਂ ਭਾਈ ਬੰਦਾ ਸਿੰਘ ਬਹਾਦਰ ਇਹਨਾਂ ਦਾ ਸਾਥ ਦੇਣਾ ਹੈ। ਫਿਰ ਸਾਧ ਸੰਗਤ ਜਦੋਂ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਪਤਾ ਲੱਗਿਆ ਕਿ ਹੁਣ ਗੁਰੂ ਕਲਗੀਧਰ ਪਾਤਸ਼ਾਹ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ ਹਨ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ, ਤਾਂ ਕਹਿ ਪਾਛੈ ਜੀਵਨਾ ਵਿਛੋੜਾ ਸੁਣੇ ਦੁੱਖ ਵਿਨ ਡਿੱਠੇ ਮਰਿਓ।

ਭਾਈ ਦਇਆ ਸਿੰਘ ਜੀ ਸੋਚਦੇ ਹਨ, ਜਿਸ ਪਿਆਰੇ ਦੇ ਨਾਲ ਸਾਰੀ ਜ਼ਿੰਦਗੀ ਨਿਭਾ ਦਿੱਤੀ ਹੈ, ਜੇਕਰ ਇਹ ਸੱਚਖੰਡ ਪਿਆਨਾ ਕਰਕੇ ਬਾਅਦ ਵਿੱਚ ਜਿਉਣਾ ਮੁਹਾਲ ਹੋ ਜਾਵੇਗਾ। ਕਿਉਂ ਨਾ ਐਸਾ ਹੋਵੇ, ਇਹਨਾਂ ਦੇ ਹੁੰਦਿਆਂ ਹੁੰਦਿਆਂ ਹੀ ਅਸੀਂ ਸਰੀਰ ਦਾ ਪਰਿਤਿਆਗ ਕਰ ਦਿੰਦੇ ਹਾਂ। ਫਿਰ ਸਾਧ ਸੰਗਤ ਇੱਕ ਦਿਨ ਐਸਾ ਹੀ ਕੀਤਾ, ਗੋਦਾਵਰੀ ਦੇ ਕੰਢੇ 'ਤੇ ਜਿੱਥੇ ਬਾਬਾ ਬੰਦਾ ਘਾਟ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਉਸ ਜਗ੍ਹਾ ਜਾ ਕੇ ਭਾਈ ਦਇਆ ਸਿੰਘ ਜੀ ਨੇ ਕੁਸਾ ਦਾ ਆਸਣ ਵਿਛਾ ਕੇ ਚਾਦਰਾ ਤਾਣ ਕੇ ਆਪਣੇ ਪੰਜ ਭੌਤਿਕ ਸਰੀਰ ਦਾ ਪਰਿਤਿਆਗ ਕਰ ਦਿੰਦੇ ਹਨ। ਹੁਣ ਸਾਧ ਸੰਗਤ, ਦੁਪਹਿਰ ਦਾ ਵਕਤ ਹੈ, ਗੁਰੂ ਕਲਗੀਧਰ ਪਾਤਸ਼ਾਹ ਦੁਪਹਿਰ ਦਾ ਪ੍ਰਸ਼ਾਦ ਛੱਕ ਕੇ ਆਰਾਮ ਵਸ ਹੋਣ ਲੱਗੇ ਹਨ। ਹੁਣ ਆਪ ਦੇ ਕੰਨਾਂ ਵਿੱਚ ਸੰਗਤਾਂ ਨੇ ਜਦੋਂ ਪਤਾ ਲੱਗਿਆ ਭਾਈ ਦਇਆ ਸਿੰਘ ਜੀ ਚੜ੍ਹਾਈ ਕਰ ਗਏ ਹਨ, ਮਾਰੂ ਸ਼ਬਦ ਉੱਚੀ ਉੱਚੀ ਇਉਂ ਪੜ੍ਹਨੇ ਸ਼ੁਰੂ ਕਰ ਦਿੱਤੇ, ਸਤਿਗੁਰੂ ਦੇ ਕੰਨਾਂ ਵਿੱਚ ਵੀ

ਸਾਧ ਸੰਗਤ ਸਤਿਗੁਰੂ ਜੀ ਨੇ ਪੁੱਛਣਾ ਸੁਭਾਵਿਕ ਹੀ ਸੀ ਕਿ ਸੰਗਤਾਂ ਮਾਰੂ ਸ਼ਬਦ ਕਿਉਂ ਪੜ੍ਹ ਰਹੀਆਂ ਹਨ। ਜਿਹੜਾ ਪਾਸ ਸੇਵਾਦਾਰ ਸੀ ਉਸਨੇ ਬੇਨਤੀ ਕਰ ਦਿੱਤੀ, ਇਹ ਪਾਤਸ਼ਾਹ ਭਾਈ ਦਇਆ ਸਿੰਘ ਜੀ ਚੜ੍ਹਾਈ ਕਰ ਗਏ। ਕਹਿਣ ਲੱਗੇ ਵੀ ਹੈ ਸਾਨੂੰ ਬਿਨਾਂ ਦੱਸੇ ਹੀ ਚਲੇ ਗਏ, ਜਾਓ ਜਾ ਕੇ ਬੇਨਤੀ ਕਰੋ, ਅਸੀਂ ਤਾਂ ਉਹਨਾਂ ਦੇ ਹੱਥ ਉਸ ਅਕਾਲ ਪੁਰਖ ਵਾਹਿਗੁਰੂ ਵਾਸਤੇ ਕੋਈ ਸੁਨੇਹਾ ਭੇਜਣਾ ਸੀ। ਹੁਣ ਸਾਧ ਸੰਗਤ ਸਿੱਖ ਗਿਆ, ਜਿੱਥੇ ਭਾਈ ਸਾਹਿਬ ਦਾ ਸਰੀਰ ਪਿਆ ਸੀ ਜਾ ਕੇ ਕੋਲ ਖੜ ਕੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਯਾਦ ਕਰਦੇ ਹਨ। ਹੁਣ ਸਾਧ ਸੰਗਤ ਗੁਰਮੁਖ ਆਵੈ ਜਾਏ ਨ ਸੰਗ ਦੇ ਮਹਾਂਵਾਕ ਅਨੁਸਾਰ ਕਿੱਥੇ ਤਾਂ ਭਾਈ ਦਇਆ ਸਿੰਘ ਜੀ ਆਪਣਾ ਪੰਜ ਭੌਤਿਕ ਸਰੀਰ ਪਰਿਤਿਆਗ ਕਰਕੇ ਜਾ ਚੁੱਕੇ ਸਨ। ਜਦੋਂ ਸਿੱਖ ਨੇ ਬੇਨਤੀ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਉਹ ਯਾਦ ਕਰਦੇ ਹਨ, ਉਸੇ ਵਕਤ ਭਾਈ ਦਇਆ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ ਜਾਂਦੇ ਹਨ। ਪਹੁੰਚ ਕੇ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ, ਬੇਨਤੀ ਕੀਤੀ। ਮਹਾਰਾਜ ਆਪਣੇ ਯਾਦ ਕੀਤਾ, ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਤੁਸੀਂ ਬਿਨਾਂ ਦੱਸੇ ਹੀ ਚਲੇ ਗਏ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਗਿਆ। ਸਤਿਗੁਰੂ ਜੀ ਕਹਿਣ ਲੱਗੇ ਵੀ ਸੱਚ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਗਣ ਘਾਲੇ ਸਭ ਦਿਵਸ ਸਾਸ, ਨੈ ਬਡਨ ਘਟਨ ਤਿਲ ਸਾਰ। ਵੀ ਠੀਕ ਹੈ, ਰਾਣਾ ਰਾਓ ਨਾ ਪੂਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਇਹ ਅਟਲ ਸੱਚਾਈ ਹੈ, ਮਰਨ ਲਿਖਾਏ ਮੰਡਲ ਮਹਿ ਆਏ। ਭਾਈ ਸਾਹਿਬ ਜੀ ਅਸੀਂ ਤਾਂ ਤੁਹਾਡੇ ਹੱਥ ਉਸ ਅਕਾਲ ਪੁਰਖ ਵਾਹਿਗੁਰੂ ਵਾਸਤੇ ਕੋਈ ਸੁਨੇਹਾ ਭੇਜਣਾ ਸੀ। ਫਿਰ ਜੋ ਸ਼ਬਦ ਕਿਸੇ ਟਾਈਮ ਸਤਿਗੁਰੂ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਉਚਾਰਨ ਕੀਤਾ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਤ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਉਹ ਸੁਨੇਹਾ ਅੱਜ ਫਿਰ ਸਤਿਗੁਰੂ ਜੀ ਭਾਈ ਦਇਆ ਸਿੰਘ ਦੇ ਹੱਥ ਉਸ ਅਕਾਲ ਪੁਰਖ ਵਾਹਿਗੁਰੂ ਵਾਸਤੇ ਭੇਜ

ਹੁਣ ਸਾਧ ਸੰਗਤ ਇਹ ਸੁਨੇਹਾ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਭਾਈ ਦਇਆ ਸਿੰਘ ਨੂੰ ਦਿੱਤਾ, ਫਿਰ ਉਸੇ ਤਰ੍ਹਾਂ ਜਾ ਕੇ ਭਾਈ ਦਇਆ ਸਿੰਘ ਜੀ ਕੁਸਾ ਦੇ ਆਸ ਉੱਪਰ ਲੇਟ ਕੇ ਉੱਪਰ ਚਾਦਰਾ ਤਾਣ ਕੇ ਦੁਬਾਰਾ ਫਿਰ ਸਰੀਰ ਵਿੱਚੋਂ ਇਉਂ ਨਿਕਲ ਜਾਂਦੇ ਹਨ ਜਿਵੇਂ ਹਾਥੀ ਆਪਣੇ ਗਲ ਵਿੱਚ ਪਾਈ ਫੁੱਲਾਂ ਦੀ ਮਾਲਾ ਲਾਹ ਦਿੰਦਾ ਹੈ, ਜਾਂ ਸੱਪ ਕੁੰਜ ਤਿਆਗ ਦਿੰਦਾ ਹੈ। ਸੱਪ ਨੂੰ ਕੁੰਜ ਤਿਆਗਣ ਵੇਲੇ ਔਰ ਹਾਥੀ ਨੂੰ ਆਪਣੇ ਗਲ ਵਿੱਚੋਂ ਪਾਈ ਹੋਈ ਫੁੱਲਾਂ ਦੀ ਮਾਲਾ ਲਾਉਣ ਵੇਲੇ ਰੰਚਕ ਮਾਤਰ ਵੀ ਖੇਦ ਨਹੀਂ ਹੋਇਆ ਕਰਦਾ। ਫਿਰ ਸਾਧ ਸੰਗਤ ਜਦੋਂ ਭਾਈ ਦਇਆ ਸਿੰਘ ਜੀ ਅਸੀਂ ਆਪਣਾ ਪੰਜ ਭੌਤਿਕ ਸਰੀਰ ਦਾ ਪਰਿਤਿਆਗ ਕਰ ਦਿੰਦੇ ਹਨ, ਫਿਰ ਸਤਿਗੁਰੂ ਜੀ ਨੇ ਸਾਰੇ ਉਹਨਾਂ ਦੀ ਅੰਗੀਠੇ ਦੀ ਤਿਆਰੀ ਆਪ ਕਹਿ ਕੇ ਜੋ ਆਪਾਂ ਸੱਜੇ ਹੱਥ ਦੇਖ ਰਹੇ ਹਾਂ ਪਿੱਛੇ ਅਸਥਾਨ ਬਣਿਆ ਹੈ, ਇਸ ਜਗ੍ਹਾ 'ਤੇ ਭਾਈ ਦਇਆ ਸਿੰਘ ਜੀ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ, ਜੋ ਕਿ ਸਤਿਗੁਰੂ ਜੀ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਦੀ ਦੇਖ ਰੇਖ ਹੇਠ ਵਿੱਚ ਇਹ ਸਾਰਾ ਕਾਰਜ ਸੰਪੰਨ ਹੋਇਆ। ਸੋ ਸਾਧ ਸੰਗਤ ਹਰੇਕ ਸਾਲ ਦੀ ਤਰ੍ਹਾਂ ਕਿਉਂਕਿ ਕੱਲ੍ਹ ਨੂੰ ਇਸ ਪਾਵਨ ਪਵਿੱਤਰ ਅਸਥਾਨ 'ਤੇ ਪਿਆਰੇ ਭਾਈ ਦਇਆ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਜੋ ਉੱਥੋਂ ਦੇ ਜਥੇਦਾਰ ਸਾਹਿਬ ਹਨ ਸੰਤ ਬਾਬਾ ਕੁਲਵੰਤ ਸਿੰਘ ਜੀ ਔਰ ਸਮੁੱਚੀ ਹੀ ਇੱਥੋਂ ਦੀ ਪ੍ਰਬੰਧਕ ਕਮੇਟੀ ਸਾਰੇ ਸੇਵਾਦਾਰ ਹਰੇਕ ਸਾਲ ਦੀ ਤਰ੍ਹਾਂ ਉਹਨਾਂ ਨੇ ਪੁਰਸ਼ਾਰਥ ਕੀਤਾ ਔਰ ਰਾੜਾ ਸਾਹਿਬ ਤੋਂ ਉਚੇਚੇ ਤੌਰ 'ਤੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਅਮਰ ਸਿੰਘ ਜੀ ਆਪਣੇ ਜਥੇ ਔਰ ਸੰਗਤਾਂ ਸਮੇਤ ਪਰਸੋਂ ਰੋਜ਼ ਤੋਂ ਆ ਕੇ ਇੱਥੇ ਹਾਜ਼ਰੀਆਂ ਭਰ ਰਹੇ ਹਨ। ਆਓ ਹੁਣ ਜੋ ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਕੱਲ੍ਹ ਨੂੰ ਸਵੇਰੇ 8 ਵਜੇ ਭੋਗ ਦੇ ਸਲੋਕ ਸ਼ੁਰੂ ਹੋ ਜਾਣਗੇ। ਸਰਬੱਤ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਭੋਗ ਦੇ ਸਲੋਕਾਂ ਵਿੱਚ ਵੀ ਆਪ ਨੇ ਹਾਜ਼ਰੀ ਭਰ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲਿਆ ਬਣਾਉਣਾ ਹੈ। ਹਰੇਕ ਜੀ ਸਾਲ ਦੀ ਤਰ੍ਹਾਂ ਇਹ ਪੁਰਸ਼ਾਰਥ ਕੀਤਾ ਗਿਆ ਹੈ। ਜੋ ਮੇਨ ਉਪਰਾਲਾ ਸੰਤ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੇ ਪ੍ਰੇਰਣਾ ਸਦਕਾ ਜਿਵੇਂ ਪਿੱਛੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹ ਇੱਥੇ ਆ ਕੇ ਹਾਜ਼ਰੀਆਂ ਭਰਦੇ, ਹੁਣ ਸੰਤ ਬਾਬਾ ਅਮਰ ਸਿੰਘ ਜੀ ਸੰਗਤਾਂ ਸਮੇਤ ਜਥੇ ਸਮੇਤ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਆਪਾਂ 2 ਦਿਨ ਕੱਲ੍ਹ ਔਰ ਅੱਜ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲਿਆ ਕੀਤਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਗੁਰੂ ਕਲਗੀਧਰ ਪਾਤਸ਼ਾਹ ਆਪਣੀ ਭਰੀ ਹੋਈ ਹਾਜ਼ਰੀ ਪ੍ਰਵਾਨ ਕਰ ਲੈਣ। ਆਓ ਸਾਧ ਸੰਗਤ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਰਬੱਤ ਸੰਗਤਾਂ ਭੋਗ ਦੇ ਸਲੋਕ ਵਿੱਚ ਗਰਜ ਵੱਜ ਕੇ ਬੋਲੋ, ਫਿਰ ਆਪਾਂ ਗੁਪਤ ਅਰਦਾਸ ਵਿੱਚ ਸਾਵਧਾਨ ਹੋਵਾਂਗੇ, ਫਿਰ ਪੂਰੀ ਸਮਾਪਤੀ ਤੋਂ ਬਾਅਦ ਫਿਰ ਆਪਣੇ ਕਮਰਿਆਂ ਨੂੰ ਆਪਣੇ ਚਾਲੇ ਪਾਉਣੇ, ਅੰਮ੍ਰਿਤ ਵੇਲੇ ਫਿਰ ਹਾਜ਼ਰੀ ਭਰ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲਿਆ ਕਰਨਾ।

ਸਾਧ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਫਤਿਹ। ਖੁਸ਼ੀਆਂ ਦੇ ਜੇਕਾਰੇ ਗਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰੂ ਬਰ ਅਕਾਲ ਦੇਗ ਤੇਗ ਫਤਿਹ ਗੁਰੂ।

ਆਖੇ ਲੱਖ ਕਰੋੜ ਸੱਚੇ ਸਿਫਤਾਂ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੀ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਕੱਚ ਨਿਕਚ ਮਹਲਾ ਪਹਿਲਾ।

0: ਧਰਤੀ ਵਿਸਮਾਦ ਕਾਣੇ ਸਮਾਦ ਸਾਧ ਲੱਗਿਆ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਪਤ ਸਮਾਦ ਸਾਲਾ ਵਿਸਮਾਦ ਉਛੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਰੁਸਮਾਦ ਦੇਖ ਹਾਜ਼ਰਾ ਹਜੂ ਵੇਗ ਬਿਨਾਣ ਰਹਿ ਵਿਸਮਾਦ ਨਾਨਕ ਬੁਝਣ ਪੁਰੈ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ

ਵੈਸਦਵਾ ਪੈ ਵਿੱਚ ਲੈ ਲਗਦਰੀਆ ਪੈ ਵਿੱਚ ਅਗਨ ਕੱਢੇ ਬੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਬਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ

ਬੋਤੀ ਨਦਰ ਕਰੇ ਜੇ ਆਪਣੇ ਤਨ ਦ੍ਰਿ ਸਤਿਗੁਰ ਪਾਇਆ ਇਹੋ ਜਿਹੇ ਬੋਤੀ ਜਨਮ ਭਰਮੀ ਆ ਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨੇ ਸਭ ਸੁਣ ਦੁੱਖ ਸਵਾਇਆ ਸਤਿਗੁਰ ਮਿਲੇ ਸਿਤ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ ਜਿਨ ਸੱਚੋ

ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤੇ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਜਿਨ ਸੱਚੇ ਸਿਵ ਚਿਤ ਲਾਇਆ।

ਹਾਂ ਵਿੱਚ ਸਤਿਆਰ ਕੁੜਿਆਰਾਂ ਵਿੱਚ ਬਾਪੂ ਨੇ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸਾਂ ਵਿੱਚ ਰੋਵੈ ਹਾਂ ਵਿੱਚ ਭਰੀਆ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੋਹ ਕੇ ਮੁਕਤ ਕੀ

ਮਹਲਾ ਪਹਿਲਾ ਪੜਪੜ ਗੱਡੀ ਲੈਂਦੀ ਹੈ ਪੜਪੜ ਭਰੀਏ ਸਾਥ ਪੜਪੜ ਬੀੜੀ ਪਾਈ ਹੈ ਪੜਪੜ ਗੱਡੀਏ ਕਾ ਪੜੀਏ ਜਿੱਤੇ ਬਰਸ ਬਰਸ।

ਬਲਿਹਾਰੀ ਕੁਦਰਤ ਵਸਿਆ ਤੇ ਰਾਤ ਨ ਜੈ ਲਕੇ ਰਾਓ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾਮ ਭਰਪੂਰ ਰਿਆ। ਤੂੰ ਸੱਚਾ ਸਾਹਿਬ ਸਬਤ ਸਵਾਲੀ ਉਜਨ।

ਸੇਵਾ ਕਰੇ ਤਾਂ ਸਹੀ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨੇ ਹੋਏ ਪ੍ਰਵਾਨ ਤਾਂ ਖਸਮੇ ਕਾ ਮਿਲ ਪਾਏ ਸੇ, ਖਸਮੇ ਪਾਵੇ ਸੋ ਕਰੇ ਮਨੋ ਚਿੰਦੀਆ ਸੁਬਲ ਪਾਏ ਸੇ।

ਅੰਦਰ ਸਭ ਕੋ ਵਿਘਨਦਰੀ ਹੇਠ ਚਲਾਇੰਦਾ ਆਪੇ ਦੀ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੂ ਹੋ ਵੱਡਾ ਵੱਡ ਵਿਦਰੀ ਸਿਰੇ ਸਿਰ ਤੰਦੇ ਲੈਂਦਾ ਨਦਰ ਵੱਡੀ ਜੇ ਕਰੇ ਸੁਲਤਾਨ।

ਬਸ ਜਾਣੀਏ ਪਿੱਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਬੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ।

ਜੇਕਰ ਸੁਤਕ ਮੰਨਿਆ ਸਤੈ ਸਤਗੋ ਗੁਹੈ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਲੇ ਅਨਕੇ ਜੀਆ ਬਾਜਨਾ ਕੋ ਪਹਿਲਾ ਪਾਣੀ ਜੋ

0: ਪਾਇਆ ਪਹਿਲਾ ਸੁੱਚਾ ਆਪੋਏ ਸੁੱਚੇ ਬਿਟਾਇਆ ਸੁੱਚ ਗੈਰ ਕੇ ਉਹਨਾਂ ਬਿਟਿਓ ਜਾਏ ਸੁੱਚਾ ਵੀ ਕਈ ਜੀਵਿਆ ਲਗਾ ਪ੍ਰਣ ਸਲੋ ਕੋਤੀ ਜਾਈ ਸੱਟਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋ ਪੰਜਵਾ ਪਾਇਆ ਕਿਰਤ ਦਾ ਹੋਆ ਪਗ ਪਵਿੱਤ ਪਾਪੀ ਸੰਤਨ ਕੱਢਿਆ ਤੁਕਾ ਪਿਆ ਤਿਤ ਜਿਤ ਮੁਖ ਨਾਮ ਨੂੰ ਚਰਾ ਮਿਰਣਾ ਮਿਰ ਸਗਾਏ ਨਾਨਕੇ ਵੈ ਜਾਣੀਐ ਤਿਤ ਮੁਖ ਤੁਕਾ ਪਾਇ ਮਨ ਨਾ ਪਹਿਲਾ
1: ਪਣ ਜਮੀਐ ਪਣ ਨਿਮੀਐ ਪਣ ਮੰਗਣ ਵੀ ਆਹੋ ਪੜੋ ਹੋਵੇ ਦੋਸਤੀ ਪੜੋ ਚੱਲੇ ਰਾਹੋ ਪਣ ਮੂਹ ਵਾ ਪਣ